रस कस रूप नरेक विच राग रंग निरलेप रहंदा गोष्ट ज्ञान।

I'm going to go to the next one.

ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲੀਆ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ

ਹਾਉ ਹਰਜਨ ਕੇ ਵਡ ਭਾਗ ਵਡੇ ਨੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੇ।

ਮਨ ਚਿੱਤ ਦਾ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਈ ਤਾਂ ਕਰਿ ਜਿਕ ਆਗਹਿ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੀ ਮਨ ਪਹੁ ਕਰਿਆ। ਉਡੇ ਉਡੇ ਆਵੈ ਸੈ ਕੋ ਸਾਉ ਤਿਸ ਪਾਛਾਏ ਬਚਰੇ ਛਰਿਆ। ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਣ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ

ਤਦ ਜੇ ਬੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ ਸਿਰਠ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਈ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਨਾਡਾ ਸਾਈ ਜੋ ਤੋਂ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੁਮ ਪਾਈ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਅੱਖ ਵਖਾਣੈ ਜਿਨ ਹਰ ਸੇ ਵਿਅਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕਤ ਨਹਿ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸੋ ਮੂਲ ਮਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਤਰਨ ਕਹਿ ਜਨਮ ਬਿਥਾ ਜਾ ਤੂੰ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ।

ਬਹੁ ਸਿਮਟ ਭਗ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਿਜੰ ਭਵ ਅਵਰਛਾ ਮੇਰੀ ਤੂੰ ਕਰੋ ਸਿੱਖ ਵਰ ਸਿੱਖ ਸੰਘਰੋ ਦੁਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜੋ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਨ ਪਗ ਬੜੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੀ ਕਾਲ ਨਿਕਟ ਨਹਿ ਅਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਹਿ ਟਰਾਂ ਤਦ ਕਾਲਾ

ਮਨ ਕਰਾ ਗ੍ਰੰਥ ਦਕਾਲਾ ਮਨ ਬਾਂਛ ਤੂੰ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰ ਤਾਂ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਲ ਨਰ ਕੇ ਰਹੈ ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਰਿਤ ਸ੍ਰੀ ਚਰਿਤ ਰੂਪ ਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ ਦਸ ਜਾਣ ਕਰ ਦਸ ਪਰ ਕੀਜਾ ਕਿਰਪਾ ਅਪਾਰੂ ਆਪ ਹੱਥ ਦਾ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰੂ ਚੌਪਈ ਮੈਂ ਨਾ ਗ੍ਰਿਸਾ ਪ੍ਰਥ ਮਨਾਊ ਕਿਸ਼ਨ ਬਿਸ਼ਨ ਕਬਹੁ ਨਾ ਤਿਹਾਉ ਕਾਣ ਸੁਨ ਪਹਿਚਾਨ ਨ ਤਿਨ ਸੌ ਲਿਵ ਲਾਗੀ ਮੋਰੀ ਪਵਿਨ ਸੌ

ਬਾਹਗਹ ਕੀ ਲਾਜ ਵਿਚਾਰ ਆਪਣਾ ਜਾਨ ਮਜਾਏ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖਿਆ ਮੋਹਿ ਅਵਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮਜਾ ਨਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ।

ਬਹਰਾ ਹਰ ਹਰ ਜਨ ਦੋਈ ਏਕ ਹੈ ਬੇਬ ਵਿਚਾਰ ਕਛ ਨਾਹੀ ਜਲ ਤੇ ਉਪਤਰੰ ਜਉ ਜਲ ਹੀ ਵਿਖੈ ਇਸ ਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰ ਜਗ ਆਈ ਅਬ ਮੈਂ ਕਥਾ ਸੰਖੇਪ ਤੇ ਸਭੂ ਕੈਥ ਸੁਣਾਈ ਕਬ ਬਾਚ ਦੋਹਰਾ ਠਾਠ ਪਇਓ ਮੈਂ ਜੋਰ ਕਰੂ ਬਚਨ ਕਹਾ ਸਿਰ ਨਿਆਈ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ

ਆਪ ਭਾਈ ਜੋ ਇਹ ਕਥਾ ਸੁਣੈ ਅਰਗਾ ਵੈ ਦੁੱਖ ਪਾਪ ਤੇ ਨਿਕਟ ਮਿਆ ਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਮੀ ਅੰਸ਼ ਸਕੈ ਨਾ ਕੋਈ ਸੰਮਤ ਸਤਰਹ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਾਰੂ ਤਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਓ ਰਾਗਵਰ ਕਥਾ ਪ੍ਰਸੰਗ ਸਾਧ ਅਸਾਧੂ ਜਾਣੋ ਨਹੀਂ ਬਾਤ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਵਾਂਕ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇ ਓ ਸਿਮਰਤ ਸਾਸਤ੍ਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨੇ ਓ ਦੋਹਰਾਓ

ਜਾ ਦਹਰੁ ਸਾਥਵਾ ਮੈਂ ਦਹਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆ।

ਹਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੋ।

ਤਿਤ ਕਰ ਅਣਹਦ ਮਾਜੇ ਅਨੰਦ ਸੁਨੋਹ ਮਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬੋਲ ਪਾਇਆ ਉਤਰੇ ਸਗਲ ਵਸੂਰੇ।

ਤੇ ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ।

ਪੰਜਵਾਂ ਥਾਲ ਵਿੱਚ ਤਿੰਨ ਵਸੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਏ ਜਿਸਕਾ ਸੰਸਾਦ ਹਾਰੋ ਜੇ ਕੋ ਖਾਵੈ ਜੇ ਕੋ ਪੁੰਚਾ ਤਿਸਕਾ ਹੋਏ ਉਧਾਰੋ ਇਹ ਵਸਤ ਤਦੀ ਨਹ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗਤ ਰਹੀ ਆਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਈ ਤੇਰਾ ਚੜ ਜਾਹੇ ਭਾਉ ਜਲ ਵਿਖ ਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਭ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਤਾ ਕੋਈ ਨ ਜਾਏ ਜੇ ਆਵੈ ਤਿਆਹੇ ਸ਼ਲੋਕ ਮਹੱਲਾ ਪੰਜਵਾਂ।

ਸਤਿਗੁਰ ਸੇ ਤੀਰਥ ਦਰਗਹਿ ਪਾਈ ਅਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ। ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਭਾਰਨ, ਗੁਰ ਕੀ ਪੈਰੀ ਪਾਏ ਕਾਜ ਸਵਾਰੇ ਨੋ ਹੋਇਆ ਪਦਿਆਲ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ

ਗੁਰੂ ਸਾਹਿਬ ਦੀ ਉਸਤਤ ਕਰਦੇ ਹਾਂ, ਕਿਰਤੀਆਂ ਕਰਦੇ ਹਾਂ। ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਗੁਰੂ ਅਤੇ ਸੰਗਤ ਬਖਸ਼ਣਾ ਹਰ ਹੈ। ਆਸ ਕਰਦੇ ਹਾਂ ਆਪ ਗਲਤੀ ਨੂੰ ਨਜ਼ਰ ਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਸੋ ਚੱਲ ਰਹੀ ਗੁਰ ਇਤਿਹਾਸ ਦੀ ਕਥਾ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਦਰਸ਼ਨ ਸਿੰਘ ਪਾਸੋਂ ਸਰਵਣ ਕਰੋ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨ ਕੀਤੇ ਹਨ। ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ਬਦ ਨੇ। ਭਗਤਾਂ ਦੇ ਨਾਮ ਦੇ ਕੇ ਮਹਾਰਾਜ ਜੀ ਨੇ ਵੇਰਵਾ ਪਾ ਕੇ ਕੁਝ ਭਗਤਾਂ ਦਾ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਰਚ ਆਪ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਦਰਜ ਕੀਤੀ ਆਪ ਲਿਖਵਾਈ ਹੈ, ਸਨਮਾਨ ਦਿੱਤਾ ਹੈ। ਉਹ ਇਹ ਸ਼ਬਦ ਭਗਤ ਧੰਨੇ ਦਾ ਨਹੀਂ ਉਚਾਰਨ ਕੀਤਾ ਹੋਇਆ, ਉਚਾਰਨ ਇਹ ਬਾਣੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਕੀਤੀ ਹੋਈ ਹੈ। ਮਾਨੋ ਸਿਰਪਾਓ ਦਿੱਤਾ ਹੈ ਭਗਤਾਂ ਨੂੰ ਸਨਮਾਨ, ਜਿਵੇਂ ਸਿਰਪਾਓ ਦੇ ਕੇ ਗੁਰੂ ਘਰ ਵੱਲੋਂ ਨਿਵਾਜਿਆ ਜਾਂਦਾ ਕਿਸੇ ਮਹਾਨ ਪੁਰਸ਼ ਨੂੰ ਸੇਵਾਦਾਰ ਨੂੰ, ਇਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹਨਾਂ ਭਗਤਾਂ ਨੂੰ ਨਿਵਾਜਿਆ ਇਹ ਸ਼ਬਦ ਵਿੱਚ। ਨਹੀਂ ਤਾਂ ਜਿਸ ਭਗਤ ਦਾ ਅਖੀਰ ਅਤੇ ਸ਼ਬਦ ਦੇ ਨਾਮ ਆਉਂਦਾ ਹੈ ਉਹ ਭਗਤ ਦੀ ਬਾਣੀ ਹੁੰਦੀ ਹੈ। ਇੱਥੇ ਭਾਵੇਂ ਨਾਮ ਆਉਂਦਾ ਭਗਤ ਧੰਨਾ ਜੀ ਦਾ, ਵੀ ਇਹ ਵਿਧ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪਹਿਲਾਂ ਮਹਾਰਾਜ ਜੀ ਨੇ ਸਿਰਪਾਓ ਦਿੱਤਾ ਸਾਰਿਆਂ ਨੂੰ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਤਨਨਾ ਬੁਨਨਾ ਤਿਆਗ ਕੈ।

0: ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਿਧ ਸੁਣ ਕੈ ਜੱਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਸਨਮਾਨ ਦਾ ਸਿਰ ਪਾਓ ਇਹ ਸ਼ਬਦ ਉਚਾਰਨ ਕਰਕੇ ਭਗਤਾਂ ਦੀ ਕੀਤੀ ਭਗਤੀ ਨੂੰ ਕਿਵੇਂ ਫਲ ਲੱਗਾ ਭਾਵੇਂ ਇਹ ਉੱਚੇ ਘਰਾਣਿਆਂ ਵਿੱਚ ਪੈਦਾ ਨਹੀਂ ਹੋਏ ਸੀ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸੀ ਬ੍ਰਾਹਮਣ ਲੋਕ ਉੱਚੀ ਲੋਕ ਦੇ ਅਭਿਮਾਨੀ ਪੰਡਿਤ ਕਹਿੰਦੇ ਸੀ ਇਹ ਕੀ ਹੈ ਟਿਚਰਾਂ ਕਰਦੇ ਸੀ ਮਖੌਲ ਕਰਦੇ ਸੀ ਟਿੱਚ ਜਾਣਦੇ ਸਨ ਇਉਂ ਕਹਿ ਲਈਏ ਮਹਾਰਾਜ ਜੀ ਨੇ ਭਾਵੇ ਇਹ ਨਹੀਂ ਬਈ ਜੇ ਉਹ ਅਖੌਤੀ ਜਾਤੀ ਦੇ ਵਿੱਚ ਪੈਦਾ ਹੋਏ ਨੇ ਨੀਚ ਜਾਤ ਅਖੌਤੀ ਨੀਚ ਜਾਤ ਵਿੱਚ ਤਾਂ ਉਹ ਬਹੁਤ ਡਾਊਨ ਨੇ ਨੀਚ ਨੇ ਨਹੀਂ ਆਤਮਾ ਅਤੇ ਸਾਰੇ ਜੀਵਾਂ ਦੇ ਅੰਦਰ ਇੱਕੋ ਅਕਾਲ ਪੁਰਖ ਦੀ ਹੈ ਜਿੱਥੇ ਗੱਲ ਜੋਤ ਦੀ ਹੈ ਆਤਮਾ ਦੀ ਉੱਥੇ ਭਾਵੇਂ ਕੋਈ ਬ੍ਰਾਹਮਣ ਦੇ ਘਰ ਉੱਚੀ ਕੁੱਲ ਵਿੱਚ ਪੈਦਾ ਹੋਇਆ ਭਾਵੇਂ ਨੀਚ ਉੱਥੇ ਇੱਕ ਆ ਸਤਿਗੁਰਾਂ ਦਾ ਕਹਿਣ ਦਾ ਭਾਵ ਸੀ ਵੀ ਭਗਤੀ ਐਸੀ ਹੈ ਪਰਮੇਸ਼ਰ ਦੀ ਜਿਨ੍ਹਾਂ ਨੇ ਕੀਤੀ ਉਹ ਉੱਚੇ ਹੋ ਜਾਂਦੇ ਸਾਰਿਆਂ ਤੋਂ ਉੱਚੇ ਹੋ ਜਾਂਦੇ ਨੇ ਉਹ ਪੂਜਨੀਕ ਨੇ ਸੋ ਭਗਤੀ ਕਰਨ ਵਾਲੇ ਸਭ ਤੋਂ ਸ਼੍ਰੋਮਣੀ ਉੱਚੇ ਨੇ ਸਤਿਗੁਰਾਂ ਨੇ ਭਾਵ ਸੀ ਵੀ ਸਿਮਰਨ ਭਗਤੀ ਕਰਨ ਵਾਲਾ ਕਿੰਨਾ ਨਿਵਾਜਿਆ ਜਾਂਦਾ ਜਿਨ੍ਹਾਂ ਨੂੰ ਲੋਕ ਟਿਚਰਾਂ ਕਰਦੇ ਸੀ ਐਂ ਕਹਿੰਦੇ ਸੀ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮਦੇਵ ਮਨ ਲੀਣਾ ਨਾਮਦੇਵ ਜੀ ਦਾ ਮਨ ਲੀਨ ਹੋ ਗਿਆ ਤਿੰਨ ਵਾਰਾਂ ਗੋਬਿੰਦ ਲਿਖਿਆ ਭਾਵ ਮਨ ਬਾਣੀ ਸਰੀਰ ਕਰਕੇ ਜਦੋਂ ਜੁੜ ਗਈ ਹਿਰਦਿਓਂ ਵੀ ਅਤੇ ਜ਼ੁਬਾਨ ਤੋਂ ਵੀ ਅਤੇ ਸਰੀਰ ਕਰਕੇ ਵੀ ਜਦੋਂ ਪਵਿੱਤਰ ਹੋ ਗਏ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਆਪ ਜੀ ਨੇ ਸੁਖਮਨੀ ਸਾਹਿਬ ਵਿੱਚ ਕਿਹਾ ਤਿੰਨ ਵਾਰ ਪਵਿੱਤਰ ਸ਼ਬਦ ਉੱਥੇ ਵਰਤੇ ਫਿਰ ਪੁਨੀਤ ਹੁੰਦਾ ਐਨ ਉੱਜਲ ਪੂਰਨ ਤੌਰ 'ਤੇ ਨਿਰਮਲ ਕਿਉਂ ਭਗਤ ਨਾਮਦੇਵ ਜੀ ਨੇ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮਦੇਵ ਮਨ ਲੀਣਾ ਜਦੋਂ ਲੀਨ ਹੋ ਗਏ ਤਾਂ ਉਸ ਵੇਲੇ ਆੜ ਦਾਮ ਕੋਸ਼ੀ ਪਰੋ ਹੋਏ ਉਹ ਲਾਖੀਣ ਜਿਹਨੂੰ ਪੰਡਿਤ ਮਖੌਲ ਕਰਦੇ ਸੀ ਨਾ ਤੂੰ ਕੀ ਆ ਛੀਂਬਿਆਂ ਦੇ ਘਰ ਪੈਦਾ ਵਾ ਤੈਨੂੰ ਤਾਂ ਅਧਿਕਾਰ ਹੀ ਨਹੀਂ ਨਾਮ ਸੁਣਨ ਦਾ ਪਰੇ ਹੋ ਜਾ ਅੱਧੀ ਕੌਡੀ ਦਾ ਛੀਂਬਾ ਤੁਰਿਆ ਫਿਰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਦਿਖਾਉਂਦੇ ਸੀ ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ ਮਹਾਰਾਜ ਕਹਿੰਦੇ ਉਹ ਲੱਖਾਂ ਦਾ ਹੋ ਗਿਆ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਸੀ ਲੱਖਾਂ ਦਾ ਹੋ ਗਿਆ ਲੱਖਾਂ ਬੰਦੇ ਉਹਨੂੰ ਪੂਜਣ ਲੱਗ ਗਏ ਲੱਖਾਂ ਬੰਦੇ ਉਹਦੇ ਸ਼ਰਧਾਲੂ ਹੋ ਗਏ ਲੱਖਾਂ ਦਾ ਮਾਲਕ ਹੋ ਗਿਆ ਕਿੰਨੇ ਦਿਦਾਰੇ ਕਰਦੇ ਸੀ ਫਿਰ ਬ੍ਰਹਮ ਗਿਆਨ ਹੋਣ 'ਤੇ ਕਿੰਨੇ ਲੋਕ ਮਗਰ ਮਗਰ ਫਿਰਦੇ ਸੀ ਆਪ ਜੀ ਦੇ ਭਗਤ ਨਾਮਦੇਵ ਜੀ ਦੇ ਦਰਸ਼ਨ ਹੋ ਜਾਣ ਲੱਖਾਂ ਬੰਦੇ ਉਹਨਾਂ ਨੂੰ ਉਡੀਕਦੇ ਸੀ ਐਸਾ ਸਨਮਾਨ ਮਿਲਿਆ ਵਾ ਇਹ ਮਹਾਰਾਜ ਨੇ ਸਿਰਪਾਓ ਹੀ ਦਿੱਤੇ ਨੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਜੁਲਾਹਾ ਹੀ ਆ ਨਾ ਪੰਡਿਤ ਕਾਂਛੀ ਦੇ ਬੜੀ ਈਰਖਾ ਕਰਦੇ ਰਹੇ ਉਹਨਾਂ ਬਾਰੇ ਵੀ ਨਾਲ ਹੀ ਮਹਾਰਾਜ ਜੀ ਨੇ ਕਿਹਾ ਕਿ ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ ਨੀਚ ਕੁਲਾ ਦੇ ਵਿੱਚ ਜਿਹਨੂੰ ਜੁਲਾਹਰਾ ਕਹਿੰਦੇ ਸੀ ਜੁਲਾਹਾ ਗੁਣਾਂ ਦਾ ਖਜ਼ਾਨਾ ਹੋ ਗਿਆ ਜਦੋਂ ਉਹਨੇ ਪੂਰਨ ਪਰਪੱਕ ਹੋ ਗਿਆ ਪ੍ਰੇਮ ਪਹਿਲਾਂ ਤਾਂ ਕਿਰਤ ਆਪਣੀ ਕਰਦੇ ਰਹੇ ਪਿਤਾ ਪੁਰਖ ਹੀ ਕਿੱਤਾ ਬੰਦਗੀ ਕਰਦੇ ਰਹੇ ਸਤਸੰਗਤ ਘਰ ਵਿੱਚ ਲਾਉਂਦੇ ਰਹੇ ਪਰ ਫਿਰ ਪ੍ਰੇਮ ਦੀ ਹੈ ਕਿ ਐਸੀ ਅਵਸਥਾ ਹੁੰਦੀ ਹੈ ਗੁਰਮੁਖ ਨੂੰ ਰੱਜ ਨਹੀਂ ਆਉਂਦਾ ਰੋਮ ਰੋਮ ਦੀ ਅਵਸਥਾ ਤੋਂ ਗਾਂਹ ਵੀ ਅਵਸਥਾ ਚੱਲ ਪੈਂਦੀ ਗੁਰਮੁਖ ਰੋਮ ਰੋਮ ਹਰਦਿਆ ਵਾ ਇੱਕ ਇੱਕ ਰੋਮ ਜਿਹੜਾ ਨਾ ਉਹ ਵੀ ਧਿਆਉਣ ਲੱਗ ਪੈਂਦਾ ਵਾ ਫਿਰ ਉੱਥੇ ਪ੍ਰੇਮ ਹੀ ਰਹਿ ਜਾਂਦਾ ਉੱਥੇ ਕਿਰਤ ਛੁੱਟ ਜਾਂਦੀ ਹੈ ਹੱਥਾਂ ਨਾਲ ਰਸ ਹੀ ਰਸ ਰਹਿ ਜਾਂਦਾ ਐਸਾ ਆਪ ਜੀ ਨੂੰ ਤਾਂ ਤਾਣੀ ਵੀ ਇੱਕ ਵਾਰ ਛੱਡ ਦਿੱਤੀ ਸੀ ਲਾਂਭੇ ਵੀ ਘਰਦਿਆਂ ਤੋਂ ਮਿਲੇ ਸੀ ਉਦੋਂ ਵੀ ਕਿਹਾ ਸੀ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਜਦੋਂ ਮੈਂ ਨਲਕੀ ਵਿੱਚ ਦੀ ਖੱਡੀ ਬੁਣਦੇ ਜਦੋਂ ਜੁਲਾਹੇ ਲੋਕ ਆਪਾਂ ਵੇਖਿਆ ਹੋਊਗਾ, ਤਾਗਾ ਵਾਰ ਵਾਰ ਟੁੱਟਦਾ, ਨਲਕੀ ਬਈ ਦੀ ਫੂਕ ਮਾਰ ਕੇ ਵਗਾਉਣਾ ਪੈਂਦਾ। ਉਹ ਵਾਰ ਵਾਰ ਜਦੋਂ ਵਗਾਉਂਦੇ ਉਹ ਸਵਾਸ ਕਹਿੰਦੇ ਸੀ ਐਵੇਂ ਜਾਂਦਾ ਮੇਰਾ, ਭਗਤ ਕਬੀਰ ਸਾਹਿਬ। ਤਬ ਲੱਗ ਬਿਸਰਾ ਰਾਮ ਜਬ ਲੱਗ ਤਾਗਾ ਬਾਹੋ ਬੇਹੀ, ਤਬ ਲੱਗ ਬਿਸਰਾ ਰਾਮ ਸੁਨੇਹੀ। ਮੇਰਾ ਪਿਆਰਾ ਰਾਮ ਉਦੋਂ ਮੈਨੂੰ ਭੁੱਲ ਜਾਂਦਾ, ਉਹ ਸਵਾਸ ਇਹ ਨਹੀਂ ਮੈਂ ਸਹਾਰ ਸਕਦਾ। ਇਸ਼ ਕਰਕੇ ਛੱਡ ਦਿੱਤੀ ਸੀ ਤਾਣੀ ਬੁਣਨੀ ਵੀ, ਲਾਂਬੇ ਵੀ ਭਾਵੇਂ ਮਿਲੇ ਸੀ ਵੀ ਖਾਵਾਂਗੇ ਕੀ, ਭੁੱਖੇ ਮਰ ਜਾਂਗੇ ਮਾਤਾ ਵੱਲੋਂ। ਸਾਤ ਸੂ ਤਿੰਨ ਮੁੰਡੀਏ ਖੋਏ, ਮੁੰਡੀਆ ਕਿਉਂ ਨਾ ਮੋਏ ਹੋ। ਮਾਤਾ ਨੇ ਇਹ ਵੀ ਕਹਿ ਦਿੱਤਾ, ਸੱਤ ਤਾਣੀਆਂ ਨੇ ਖਰਾਬ ਕਰਨ, ਲੱਤ ਮਾਰ ਕੇ ਪਰੇ ਕਰ ਦਿੱਤੀਆਂ, ਮਰ ਕਿਉਂ ਨਹੀਂ ਗਿਆ। ਇੱਥੋਂ ਤੱਕ ਵੀ ਲਾਂਬੇ ਮਿਲੇ ਨੇ ਰੱਬ ਦੇ ਪਿਆਰਿਆਂ ਨੂੰ, ਪਰ ਨਹੀਂ ਛੱਡਿਆ ਨਾਮ ਦਾ ਰਸ। ਸੁਣੋ ਦਰਾਨੀ ਸੁਣੋ ਜਠਾਨੀ, ਅਚਰ ਜੇਕ ਭਇਓ। ਦਰਾਣੀਆਂ ਜਠਾਣੀਆਂ ਨੂੰ ਲੋਈ ਜੀ ਨੇ ਦੁਖੀ ਹੋ ਕੇ ਕਹਿੰਦੀ ਸੀ, ਜਿਵੇਂ ਬੀਬੀਆਂ ਗੱਲਾਂ ਕਰਦੀਆਂ ਹੁੰਦੀਆਂ, ਕੀ ਕਰਾਂ ਪੁੱਤ ਦਾ, ਗੁਆਂਢ ਜਾ ਕੇ ਦੁੱਖ ਆਪਦਾ ਰੋਂਦੀਆਂ ਨੇ। ਕਿਉਂ ਕਿਹਾ ਸੀ ਦਰਾਣੀਆਂ ਜਠਾਣੀਆਂ ਨੂੰ, ਇਹਨੇ ਛੱਡ ਦਿੱਤਾ ਸਾ ਕਿ ਮੁੰਡੀਆ ਕਿਉਂ ਨਾ ਮੋਏ। ਪਰ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਬਣੀ ਅਵਸਥਾ ਦਾ ਹੀ ਕਥਨ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਤਨਣਾ ਬੁਣਨਾ ਤਿਆਗ ਕੈ, ਪਹਿਲਾਂ ਤਾਣਾ ਤਣੀ ਦਾ ਫਿਰ ਬੁਣੀ ਦਾ, ਤਿਆਰ ਹੋ ਜਾਂਦਾ ਖੱਡੀ ਕਿੱਲੇ ਨਾ ਬੰਨ ਕੇ। ਤਨਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਇੱਕੋ ਇੱਕ ਪ੍ਰੀਤ ਵਾਹਿਗੁਰੂ ਦੇ ਚਰਨਾਂ ਨਾਲ ਨਾਮ ਦੇ ਰਸ ਵਿੱਚ ਮਗਨ ਹੋ ਗਿਆ ਕਬੀਰ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਗੁਣਾਂ ਦਾ ਖਜ਼ਾਨਾ ਹੋ ਗਿਆ ਜਿਹਨੂੰ ਕਹਿੰਦੇ ਨੀਚ ਕੁਲਾਂ ਦਾ ਜੁਲਾਹ। ਪੰਡਤਾਂ ਨੂੰ ਗਿਆਨ ਵਿੱਚ ਪਿੱਛੇ ਛੱਡ ਦਿੱਤਾ, ਮਗਰ ਮਗਰ ਦੁਨੀਆ ਫਿਰਦੀ ਸੀ। 7 ਲੱਖ ਲੋਕਾਂ ਦਾ ਉਧਾਰ ਕੀਤਾ ਨਾਮ ਦਾ ਦਾਤ ਦੇ ਕੇ, ਸਤਸੰਗਤ ਲਾ ਕੇ ਜੀ ਦਾਨ ਦਿੱਤਾ, ਘੱਟ ਤੋਂ ਘੱਟ ਇੰਨਾ ਲਿਖਿਆ ਹੋਇਆ ਭਗਤ ਕਬੀਰ ਸਾਹਿਬ ਜੀ ਨੇ। ਇੰਨਾ ਗੁਣ ਸੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਣ 'ਤੇ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਸਾਹਿਬ ਜੀ ਮਾਇਆ ਤਿਆਗ ਦਿੱਤੀ, ਗਰੀਬੀ 'ਚ ਹੀ ਰਹੇ, ਸਾਧ ਸੰਗਤ ਰਾਹੀਂ ਵਾਹਿਗੁਰੂ ਹਿਰਦੇ ਵਿੱਚ ਪ੍ਰਗਟ ਹੋਆ ਹੈ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਸੋ ਮਾਇਆ ਵਾਹਿਗੁਰੂ ਆਏ ਸੀ, ਪਰਖ ਕੀਤੀ ਸੀ ਆਪ ਜੀ ਦੀ, ਲਾਲ ਦਿੱਤਾ ਸੀ ਵੀ ਇਹ ਲਾਲ ਸਾਂਭ ਕੇ ਰੱਖੀ, ਬਹੁਤ ਕੀਮਤੀ ਹੈ, ਤੂੰ ਜੁੱਤੀਆਂ ਗੰਢ ਗੰਢ ਕੇ ਗਰੀਬੀ ਵਿੱਚ ਹੀ ਗੁਜ਼ਾਰਾ ਕਰਦਾ, ਇਹਦੇ ਨਾਲ ਅਮੀਰ ਹੋ ਜਾਵੇ। ਕਾਲਾ ਜਿਹਾ ਸੀ ਝੁੱਗੀ ਦੇ ਵਿੱਚ, ਕਹਿੰਦੇ ਉਹਦੇ 'ਚ ਰੱਖ ਦਿਓ। ਭਗਵਾਨ ਆਇਆ ਸੀ ਆਪ ਪਰਮੇਸ਼ਰ ਸਾਧੂ ਦਾ ਰੂਪ ਜੇ ਧਾਰਨ ਕਰਕੇ, ਲਾਲ ਦੇ ਕੇ ਗਿਆ, ਬਹੁਤ ਕੀਮਤ। ਕਹਿੰਦੇ ਆਲੇ 'ਚ ਰੱਖ ਦਿਓ, ਰੱਖ ਦਿੱਤਾ। 6 ਮਹੀਨੇ ਫੇਰ ਆਏ, ਉੱਥੇ ਹੀ ਪਿਆ ਸੀ। ਕਹਿੰਦੇ ਕੀ ਉਹ ਵਰਤਿਆ ਨਹੀਂ, ਕਹਿੰਦੇ ਉੱਥੇ ਹੀ ਪਿਆ ਜਿੱਥੇ ਤੁਸੀਂ ਰੱਖਿਆ ਸੀ, ਭਾਵ ਮਾਇਆ ਦਾ ਮੋਹ ਨਹੀਂ ਕੀਤਾ ਸੀ। ਨਾਮ ਦਾ ਰਸ ਲਿਆ ਸੀ ਗਰੀਬੀ ਵਿੱਚ ਰਾਹ ਕੇ ਭਗਤ ਰਵਿਦਾਸ ਸਾਹਿਬ ਜੀ ਨੇ। ਇਹ ਕਿਹਾ ਸੀ ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚ ਮਾਰਾ। ਇਹ ਪਾਵਨ ਬਾਣੀ ਵਿੱਚ ਕਿਹਾ ਸੀ, ਇਹ ਮੇਰੀਆਂ ਜੁੱਤੀਆਂ ਗੰਢਣਗੇ, ਇਹ ਮੈਨੂੰ ਮੁਬਾਰਕ ਆ। ਜਦੋਂ ਸਵਾਸ ਸਵਾਸ ਨਾਮ ਜਪ ਵਾਹਿਗੁਰੂ ਦਾ ਚਿੰਤਨ ਹੁੰਦਾ, ਹੱਥਾਂ ਪੈਰਾਂ ਨਾਲ ਕਿਰਤ ਕਰਦਾ ਵਾਂ, ਲੋਕ ਗਠਾਵੈ ਪਨ ਹੀ, ਲੋਕ ਆ ਕੇ ਜੁੱਤੀਆਂ ਮੈਥੋਂ ਗਡਾਉਂਦੇ ਨੇ, ਮੇਰਾ ਰੁਜ਼ਗਾਰ 'ਚ ਹੋਰ ਕੀ ਚਾਹੀਦਾ। ਮਾਇਆ ਤਿਆਗ ਦਿੱਤੀ ਸੀ, ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਫਿਰ ਵਾਹਿਗੁਰੂ ਦੀ ਕਿਰਪਾਲਤਾ ਹੋਈ, ਫਿਰ ਦਿਦਾਰੇ ਹੋ ਗਏ ਆਪ ਜੀ ਨੂੰ, ਬ੍ਰਹਮ ਗਿਆਨ ਭਗਤੀ ਨੂੰ ਫਲ ਲਾ ਦਿੱਤਾ। ਪਰਖ ਤਾਂ ਪਰਮੇਸ਼ਰ ਕਰਦਾ ਭਗਤਾਂ ਦੀ ਆਪਣੇ, ਜਦੋਂ ਮਾਇਆ ਨੂੰ ਨਾ ਮੂੰਹ ਲਾਇਆ ਉੱਥੇ ਹੀ ਲਾਲ ਪਿਆ ਸੀ। ਫਿਰ ਲਾਲ ਹੀਰਾ ਮੋਲਕ ਵਾਹਿਗੁਰੂ ਦਾ ਗਿਆਨ ਰੂਪੀ ਲਾਲ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ, ਅਤੇ 40 ਸ਼ਬਦ ਉਚਾਰਨ ਕੀਤੇ ਨੇ। ਬਾਣੀ ਪੜ੍ਹ ਕੇ ਐਸਾ ਆਨੰਦ ਆਉਂਦਾ ਹੈ, ਸਦੀਵ ਕਾਲ ਲਈ ਦੁਨੀਆਂ ਵਿੱਚ ਅਮਰ ਆਨੰਦ ਸਰੂਪ ਹੋ ਗਏ, ਬਾਣੀ ਵਿੱਚ ਥਾਂ ਮਿਲੀ। ਐਸੀ ਭਗਤੀ ਦਾ ਪ੍ਰਤਾਪ ਆ, ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਸੈਨ ਨਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ, ਜਿਹਨੂੰ ਸੈਨ ਨੂੰ ਨਾਈ ਬੁੱਤੀਆਂ ਭਰਦਾ ਸੀ ਲੋਕਾਂ ਦੀਆਂ ਇੱਧਰ ਉੱਧਰ ਸੁਨੇਹੇ ਪਹੁੰਚਾਉਣੇ ਵਿਆਹ ਸ਼ਾਦੀਆਂ ਵਿੱਚ, ਜਿਵੇਂ ਨਾਈ ਲਾਗੀ ਲੋਕ ਕਰਦੇ ਨੇ, ਉਹ ਘਰ ਘਰ ਸੁਣਿਆ। ਉਹ ਘਰ ਘਰ ਹਿਰਦੇ ਸੋ ਹਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣੇ। ਘਰ ਘਰ ਦੇ ਵਿੱਚ ਉਹਦੀ ਵੀ ਵਡਿਆਈ ਹੋਈ। ਰਾਜੇ ਉਦੋਂ ਤੋਂ ਕਹਿਣ ਲੱਗੇ ਨਾਈਆਂ ਨੂੰ, ਨਾਈ ਸਿੱਖਾਂ ਨੂੰ ਰਾਜੇ ਸਿੱਖ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਜਾ ਕੇ ਸੇਵਾ ਕੀਤੀ ਸੀ ਇਹਨਾਂ ਦੇ ਥਾਂ ਭਗਤ ਸੈਨ ਜੀ ਦੇ। ਰਾਜੇ ਦੀ ਮੁੱਠੀ ਚਾਪੀ ਕੀਤੀ, ਉਹਦਾ ਰੋਗ ਹੀ ਚੱਕਤਾ ਸੀ। ਇੰਨਾ ਖੁਸ਼ ਹੈ ਜਦੋਂ ਭਗਤ ਸੈਨ ਜੀ ਗਏ ਸਵੇਰ ਨੂੰ, ਕਹਿੰਦੇ ਆਪਣੀ ਗਲੋਂ ਲਾ ਕੇ ਪੁਛਾ, ਕਹਿੰਦੇ ਤੂੰ ਰਾਜਾ ਵਾਂ, ਮੈਨੂੰ ਇੰਨਾ ਸੁੱਖ ਕਦੇ ਮਿਲਿਆ ਹੀ ਨਹੀਂ ਸੀ। ਮੇਰਾ ਰੋਗ ਹੀ ਰਾਤ 'ਤੇ ਤੂੰ ਮੈਨੂੰ ਇੰਨਾ ਸੋਹਣਾ ਨਿਹਾਲ। ਕਹਿੰਦੇ ਮੈਂ ਤਾਂ ਰਹਿਣ ਸੁਭਾਈ ਕੀਰਤਨ ਵਿੱਚ ਮਗਨ ਸੀ, ਮੈਂ ਤਾਂ ਮਹਾਂਪੁਰਖਾਂ ਦੀ ਸੇਵਾ ਵਿੱਚ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸੁਭਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵਾਰਾਂ ਵਿੱਚ, ਐਸੇ ਪ੍ਰੇਮ ਵਿੱਚ ਮਗਨ ਹੋ ਕੇ ਰਹਿਣ ਸੁਭਾਈ ਕੀਰਤਨ ਕਰਨ ਵਾਲਿਆਂ ਮਹਾਂਪੁਰਖਾਂ ਦੀ ਸੇਵਾ ਕਰਦੇ ਰਹੇ ਸਾਰੀ ਰਾਤ, ਚੇਤਾ ਹੀ ਨਾ ਰਿਹਾ ਉੱਧਰ ਜਾਣ ਦਾ। ਇਹ ਹੈ ਪ੍ਰੇਮ ਦੀ ਅਵਸਥਾ ਵਾਹਿਗੁਰੂ ਨੂੰ ਪਾਉਣ ਦੀ, ਵੀ ਆਪਣੀ ਡਿਊਟੀ ਦਾ ਹੀ ਚੇਤਾ ਹੀ ਨਹੀਂ ਰਿਹਾ। ਵੇ ਰਾਜੇ ਦੇ ਦੁਆਰੇ ਜਿਹੜੀ ਡਿਊਟੀ ਸੀ, ਕਿੱਡੇ ਸਖਤ ਹੁੰਦੇ ਨੇ ਰਾਜੇ, ਪਰ ਵਾਹਿਗੁਰੂ ਪ੍ਰੇਮ ਦਾ ਭੁੱਖਾ ਨਾ ਉਹ ਵਸੀਕਾਰ ਹੋ ਜਾਂਦਾ। ਉਹਨੇ ਆਪ ਸੈਨ ਦਾ ਰੂਪ ਧਾਰਨ ਕਰਕੇ ਐਸੀ ਮਾਲਿਸ਼ ਕੀਤੀ, ਮੁੱਠੀ ਚਾਪੀ, ਸਭ ਰੋਗ ਸੋਗ ਉੱਡ ਗਏ। ਸਵੇਰ ਨੂੰ ਰਾਜਾ ਇੰਨਾ ਹੌਲਾ ਫੁਲਕਾ, ਇੰਨਾ ਸੁੰਦਰ ਸਰੂਪ, ਨਾ ਚਿੰਤਾ ਨਾ ਕੋਈ ਰੋਗ। ਸੈਨ ਜੀ ਗਏ ਬੜੇ ਡਰਦੇ ਡਰਦੇ, ਰਾਜ ਦੁਆਰ ਗਿਆ ਸ਼ਰਮਾਈ, ਭਾਈ ਸਾਹਿਬ ਜੀ ਲੈ ਸ਼ਰਮਾ ਰਹੇ ਸੀ, ਅੱਜ ਕੀ ਬਣੂੰਗਾ, ਝਿੜਕਾਂ ਪੈਣਗੀਆਂ। ਚੇਤਾ ਹੀ ਭੁਲਾ ਲਿਆ, ਸੇਵਾ ਦਾ ਤਾਂ ਆਨੰਦ ਲੈ ਲਿਆ, ਪਰ ਫਿਕਰ ਸੀ ਫਿਰ ਵੀ ਉੱਥੇ ਜਾਂਦਿਆਂ। ਉਹਨੇ ਆਪਣੀ ਪੁਛਾਕ ਰਾਜੇ ਨੇ ਸਿੰਘਾਸਨ ਤੋਂ ਜਦੋਂ ਗਏ, ਗੁੱਸੇ ਹੋਣ ਦੀ ਬਜਾਏ ਉਹ ਤਾਂ ਨਿਹਾਲ ਹੋ ਗਿਆ ਸੀ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਲੱਗ ਜਾਣ ਜਿਹਦੇ ਸਰੀਰ ਨੂੰ, ਉਹਨੂੰ ਹੋਰ ਕੀ ਚਾਹੀਦਾ। ਭਗਵਾਨ ਦੇ ਸੈਨ ਦੇ ਰੂਪ ਵਿੱਚ ਜਾ ਕੇ, ਸੈਨ ਰੂਪ ਹਰ ਹੋਏ ਕਾ ਆਇਆ ਰਾਣੇ ਨੂਰੀ ਜਾਈ, ਭਾਈ ਸਾਹਿਬ ਜੀ ਪ੍ਰਮਾਣਕ ਪ੍ਰਸੰਨ ਕਰ ਰਾਜੇ। ਉਹਨੇ ਕਿਹਾ ਤੂੰ ਰਾਜਾ ਅੱਜ ਇੰਨਾ ਖੁਸ਼ ਹਾਂ ਮੈਂ, ਮੇਰਾ ਰਾਤ ਐਸੀ ਮਾਲਿਸ਼ ਕੀਤੀ, ਐਸੇ ਹੱਥ ਲੱਗੇ ਆਪ ਜੀ ਦੇ। ਸੈਨ ਜੀ ਧੰਨ ਹੋ ਤੁਸੀਂ, ਤੁਸੀਂ ਬੈਠੋ ਰਾਜ, ਆਪਣੀ ਗਲੋਂ ਖੋਲ੍ਹ ਕੇ ਪੁਛਾਕ, ਰਾਜ ਦਾ ਪੁਛਾਕਾ ਸੈਨ ਜੀ ਨੂੰ ਪਹਿਨਾ ਦਿੱਤਾ ਸੀ, ਸਿੰਘਾਸਨ 'ਤੇ ਬਿਠਾ ਕੇ ਪੂਜਿਆ ਸੀ ਰਾਜੇ ਨੇ। ਉਹ ਤੋਂ ਰਾਜੇ ਵੱਜੇ ਨੇ ਰਾਜੇ ਸਿੱਖ। ਘਰ ਘਰ ਵਿੱਚ ਸੁਣੀ ਗਈ ਇਹ ਕਹਾਣੀ, ਸਾਰੇ ਪ੍ਰਸਿੱਧ ਹੋ ਗਈ ਹਿੰਦੁਸਤਾਨ ਵਿੱਚ। ਘਰ ਘਰ ਮੈਂ ਸੁਣਿਆ ਹਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤਾਂ ਦੇ ਵਿੱਚ ਗਿਣਿਆ ਗਿਆ ਜੋ ਹਿਰਦੇ ਵਿੱਚ ਵਾਹਿਗੁਰੂ ਇੱਕ ਰਾਸ ਵਸ ਗਏ ਸੱਚੇ ਪਾਤਸ਼ਾਹ। ਇਸ ਤਰ੍ਹਾਂ ਹੀ ਜਿਮੀਦਾਰਾਂ ਵਿੱਚੋਂ, ਜਿਨ੍ਹਾਂ ਨੂੰ ਜੱਟ ਕਹਿੰਦੇ ਨੇ, ਜਿਮੀਦਾਰਾ ਕਰਨ ਵਾਲੇ, ਜਿਮੀ ਵਾਹੁਣ ਵਾਲੇ, ਇਹ ਕਿਰਤਮ ਨਾਮ ਹੀ ਨੇ। ਜੇ ਜੋ ਕੋਈ ਕਿਰਤ ਕਰਦਾ ਉਹਦੇ ਤੋਂ ਕੰਮ ਤੋਂ ਪਏ ਹੋਏ ਨਾਮ, ਜਿਮੀ ਨੂੰ ਵਾਹੁਣ ਵਾਲਾ ਜਿਮੀਦਾਰ। ਸੋ ਇਸ ਤਰੀਕੇ ਨਾਲ ਇਹ ਜਿਹੜਾ ਜਿਮੀਦਾਰ ਜੱਟ ਜਿਮੀਦਾਰ ਸੀ ਭਗਤ ਨਾ, ਇਹ ਬਿੱਧ ਸੁਣ ਕੇ ਜੱਟ ਰੋ। ਜਦੋਂ ਇਹਨਾਂ ਦੀ ਵਡਿਆਈ ਗਰੀਬ ਸਿੱਖਾਂ ਦੀ, ਗਰੀਬ ਭਗਤਾਂ ਦੀ ਇੰਨਾ ਉੱਚਾ ਹੋ ਗਿਆ, ਜੈ ਜੈਕਾਰਾ ਹੋ ਗਏ, ਉਤਸ਼ਾਹ ਬਣਿਆ ਸੋ ਭਗਤ ਨੇ ਇਹਨਾਂ ਦੇ ਦੀਦਾਰੇ ਵੀ ਕਰਦੇ ਰਹੇ ਨੇ। ਭਗਤ ਨਾ ਜੀ ਕਾਂਛੀ ਵਿੱਚ ਇੰਨੀ ਵਡਿਆਈ ਵੇਖੀ, ਪੰਡਤਾਂ ਨੂੰ ਤਾਂ ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ ਨਹੀਂ, ਇਹਨਾਂ ਦੀ ਜੈ ਜੈਕਾਰ ਆ, ਆਪਾਂ ਵੀ ਭਗਤੀ ਕਰੀਏ। ਉਤਸ਼ਾਹ ਬਣਿਆ ਸੀ ਭਗਤੀ ਕਰਨ ਦਾ, ਲਾ ਲਗਨ ਲੱਗੀ ਸੀ। ਸਾਧ ਸੰਗਤ ਤੋਂ ਬਿਨਾਂ ਲਗਨ ਨਹੀਂ ਲੱਗਦੀ, ਸਾਧ ਸੰਗਤ ਕਰਨੀ ਤਾਂ ਹੀ ਜ਼ਰੂਰੀ ਹੈ ਸਾਧ ਸੰਗਤ ਹਰ ਇੱਕ ਵਾਸਤੇ। ਇਹ ਵਿਧ ਸੁਣ ਕੇ ਜੱਟ ਰੋਠ ਭਗਤੀ ਲੱਗਾ, ਇਹ ਵਿਧੀ ਸੁਣ ਕੇ ਵੀ ਆਪਾਂ ਵੀ ਕੀ, ਭਾਵੇਂ ਆਪਾਂ ਨੂੰ ਕੱਖ ਨਹੀਂ ਆਉਂਦਾ, ਨਪਾੜੇ ਹਾਂ, ਮਿੱਟੀ ਨਾਲ ਮਿੱਟੀ ਹੋ ਰਹੇ ਨੇ, ਆਪਾਂ ਨੂੰ ਵੀ ਕਿਰਪਾ ਹੋ ਜੂ। ਸਾਹ ਮਿਲ ਗਿਆ ਨਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਵਲ ਛਲ ਕੋਈ ਨਹੀਂ ਸੀ, ਪ੍ਰਤੱਖ ਵਾਹਿਗੁਰੂ ਨੇ ਆ ਕੇ ਮਿਲਾਪ ਹੋਇਆ, ਆਪ ਨੱਕੇ ਮੋੜੇ ਖੂਹ ਚਲਾਇਆ ਵੀ ਤੂੰ ਬੈਠ ਕੇ ਹੁਣ ਬੰਦਗੀ ਕਰ। ਧੰਨਾ ਵੱਡਿਆਂ ਭਾਗਾਂ ਵਾਲਾ ਹੋ ਗਿਆ, ਪ੍ਰਸਿੱਧ ਹੋ ਗਿਆ ਧੰਨਾ ਖੂਹ। ਅੱਜ ਵੀ ਹੈ ਰਾਜਸਥਾਨ ਵਿੱਚ ਟਾਂਕ ਜ਼ਿਲ੍ਹੇ ਵਿੱਚ ਧੁਆਨ ਪਿੰਡ ਵਿੱਚ ਉਹ ਖੂਹ ਅੱਜ ਵੀ ਯਾਦ ਵਿੱਚ ਆਪ ਜੀ। ਐਸੇ ਭਗਤ ਧੰਨਾ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਉਚਾਰ ਕੇ ਸਰਪਾਓ ਦਿੱਤਾ, ਸਨਮਾਨ ਦਿੱਤਾ ਸਾਨੂੰ ਉਤਸ਼ਾਹ ਭਰਨ ਵਾਸਤੇ ਵੀ ਜੇ ਬੰਦਗੀ ਕਰੋਗੇ ਤਾਂ ਅਸੀਂ ਜੈ ਜੈਕਾਰ ਹੋਵੇ, ਕਿਰਪਾ ਹੋਵੇ। ਸੋ ਇਹ ਸ਼ਬਦ ਸੁਣ ਕੇ ਨਿਹਾਲ ਹੋਏ ਹਾਂ। ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਜੋ ਮਹਾਨ ਘਾਲਣਾ ਘਾਲੀ, ਪੰਥ ਨੂੰ ਮਹਾਨ ਦੇਣ ਦਿੱਤੀ ਹੈ, श्री गुरु पंथ प्रकाश जी ग्रंथ लिख के साध संगत जी ये भी अज समाप्ति हो रही है यदि आप अरदास करांगे ते कल नूं श्री गुरु नानक प्रकाश धन निरंजनी जोत गुरु नानक देव साहब जी का इतिहास पावन शुरू करा नवें सिरे इत्थे इतिहास संपूर्ण हुंदा है अपना कल भी बेनती की थी अजे कोई रूह नहीं आई यो जी जिहड़ी इस तों बाद दा 1890 तों लैके जिमें जिमें पंथ ने मारा मारियां कुरबानियां कीतियां गुरद्वारे छुड़ाए महंतां तों शहीदियां होईयां श्रोमणी कमेटी बनी अकाली दल बनिया उहदियां की कुरबानियां बब्बर खालसे जिहड़े उठे ने देश नूं आजाद कराउण विच दुआबे दे विचों बब्बर अकालियां दियां किन्नियां कुरबानियां सहित सारे खालसे सिख ही सी ना कैलीफोर्निया तों लैके नौजवानां ने सुख छड्ड दित्ते अमेरिका दे ਕਿੰਨੀਆਂ ਕਿੰਨੀਆਂ ਕੁਰਬਾਨੀਆਂ ਹਿੰਦੁਸਤਾਨ ਨੂੰ ਯਾਦ ਕਰਾਉਣ ਤੋਂ ਪਹਿਲਾਂ ਤਾਂ ਖਾਲਸੇ ਦੀਆਂ ਜਿਹੜੀਆਂ ਫਿਰ ਉਸ ਤੋਂ ਬਾਅਦ ਜੋ ਧੋਖਾ ਹੋਇਆ ਛਲ ਕੀਤਾ ਗਿਆ ਨਹਿਰੂ ਮੁੱਕਰ ਗਿਆ ਉਸ ਤੋਂ ਬਾਅਦ ਫਿਰ ਛਲ ਹੁੰਦਾ ਤਾਂ ਮਾੜਾ ਹੀ ਆ ਨਾ ਫਿਰ ਕਿਸੇ ਉਹ ਵੀ ਖਾਲਸਾ ਤਾਂ ਸੰਤ ਆ ਭਗਤ ਆ ਸਿੱਖ ਤਾਂ ਉਹਦੇ ਨਾਲ ਛਲ ਧੋਖਾ ਇਹੀ ਕਿਹਾ ਸੀ ਨਹਿਰੂ ਪ੍ਰਧਾਨ ਮੰਤਰੀ ਬਣ ਗਿਆ ਅਤੇ ਤੁਸੀਂ ਫਿਕਰ ਨਾ ਕਰੋ ਸਿੱਖ ਲੀਡਰਾਂ ਨੂੰ ਤੁਸੀਂ ਆਜ਼ਾਦ ਤੁਹਾਡਾ ਹੀ ਰਾਜ ਹੋਊਗਾ ਆਜ਼ਾਦ ਖਿੱਤਾ ਮਿਲੂਗਾ ਜਦੋਂ ਗਏ ਲੀਡਰ ਕਹਿੰਦਾ ਹੁਣ ਵਕਤ ਗੁਜ਼ਰ ਚੁੱਕਾ ਵਾ ਮੱਥੇ 'ਤੇ ਹੱਥ ਮਾਰੇ ਸਿੱਖ ਲੀਡਰਾਂ ਨੇ ਐਡਾ ਵੱਡਾ ਧੋਖਾ ਕਰ ਲਿਆ ਰਾਜ ਫਿਰ ਕੁਝ ਇੱਕ ਵਾਰ ਹੀ ਕੀਤਾ ਫਿਰ ਮਹਾਤਮਾ ਗਾਂਧੀ ਨੂੰ ਗੌਂਡਸੇ ਨੇ ਗੋਲੀ ਮਾਰਤੀ ਧੋਖਾ ਛਲ 'ਤੇ ਮਾੜਾ ਹੀ ਹੁੰਦਾ ਹੈ ਤਾਂ ਸਾਹ ਦਿਆ ਖਾਲਸਾ ਇਹ ਧਰਤੀ ਸਾਰੀ ਸਾਧ ਦੀ ਹੈ ਹੁਣ ਗੁਰੂ ਸਾਹਿਬ ਨੂੰ ਪਤਾ ਕਦੋਂ ਦੇਣੀ ਹੈ ਕਬੀਰ ਧਰਤੀ ਸਾਧ ਕੀ ਤਸਕਰ ਬੈਸਾ ਗਾ ਇਹ ਚੋਰ ਬੈਠੇ ਇਹਨਾਂ ਨੇ ਗਾਹ ਮਾਰੀ ਹੈ ਇੰਨੀ ਸੋਹਣੀ ਧਰਤੀ ਹਿੰਦੁਸਤਾਨ ਦੀ ਚੋਰਾਂ ਨੇ ਲੁਟੇਰਿਆਂ ਨੇ ਸੋ ਇਸ ਕਰਕੇ ਫਿਰ ਆਪ ਮਰ ਗਿਆ ਅਤੇ ਧੀ ਬਹਿ ਗਈ ਅਤੇ ਧੀ ਦਾ ਵੀ ਆਪਾਂ ਵੇਖਿਆ ਕਿਵੇਂ ਜਲੂਸ ਨਿਕਲਿਆ ਇੰਦਰਾ ਗਾਂਧੀ ਦਾ ਇਹ ਧੋਖਾ ਮਾੜਾ ਹੁੰਦਾ ਕਿਸੇ ਵੀ ਕੌਮ ਨਾਲ ਕਰਨਾ ਜਿਹਦੀਆਂ ਐਡੀਆਂ ਕੁਰਬਾਨੀਆਂ ਹੋਣ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ 97% ਕੁਰਬਾਨੀਆਂ ਹੋਣ ਫਿਰ ਧੀ ਜਿਹੜੀ ਸੀ ਮੁਜਾਹਰੇ ਹੀ ਹੁੰਦੇ ਰਹੇ ਉਹਦੇ ਉਲਟ ਕਦੇ ਕਿਤੇ ਕੁਛ ਅਖੀਰ ਫਿਰ ਆਪਦੀਆਂ ਹੀ ਗੋਲੀਆਂ ਵੱਜੀਆਂ ਉਹਦੀ ਛਾਤੀ 'ਚ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਖਾਲਸਾ ਕਿਵੇਂ ਲੜਿਆ ਫਿਰ ਸਾਧ ਖਾਲਸਾ ਆਪਣੇ ਹੱਕਾਂ ਵਾਸਤੇ ਕਿਵੇਂ ਜੂਝਿਆ ਵਾ ਕਿਵੇਂ ਆਪਣਾ ਉਹ ਪ੍ਰਤਾਪ ਵਿਖਾਇਆ ਮਿਸਲਾਂ ਵਾਲਾ ਢੇਰ ਲਾਏ ਨੇ ਉਹਨੇ ਸੱਚੇ ਅਤੇ ਸੁੱਚੇ ਸੰਤ ਛਪਾਈ ਨੇ ਖਾਲਸੇ ਨੇ ਇਹ ਖਾਲਸੇ ਦੀ ਚਾਰ ਚਿੰਨ ਇਤਿਹਾਸ ਨੂੰ ਲਾਏ ਨੇ 20ਵੀਂ ਸਦੀ ਵਿੱਚ ਵਿਗਿਆਨ ਦੇ ਯੁੱਗ ਵਿੱਚ ਫਿਰ ਖਾਲਸੇ ਨੇ ਆਪਣੀ ਔਕਾਤ ਵਿਖਾਈ ਹੈ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਕੀ ਹੁੰਦਾ ਇਹ ਸਾਰਾ ਇਤਿਹਾਸ ਹੁਣ ਤੱਕ ਦਾ ਕਿੰਨੀਆਂ ਕੁਰਬਾਨੀਆਂ ਨੇ ਇਹ ਲਿਖਣ ਵਾਲਾ ਅਜੇ ਕੋਈ ਮਹਾਂਪੁਰਸ਼ ਨਹੀਂ ਜੇ ਆਇਆ ਫਿਰ ਉਹਦੀ ਵੀ ਕਥਾ ਹੋਊਗੀ ਇੱਥੇ ਕਥਾ ਸੰਪੂਰਨ ਹੁੰਦੀ ਹੈ ਸਾਧ ਸੰਗਤ ਜੀ ਸੋ ਇਹ ਇਤਿਹਾਸ ਇੱਥੇ ਸੰਪੂਰਨ ਹੋ ਅੱਜ ਹੋ ਰਿਹਾ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਸੋ ਪਾਠ ਕਰਾਉਂਦੇ ਨੇ ਭਾਈ ਹਰਦੀਪ ਸਿੰਘ ਜੀ ਉਹ ਵੀ ਕਰਾਉਂਦੇ ਨੇ ਨਾਲ ਫਿਰ ਇਹ ਬੇਟੀ ਹੈ ਬਹੁਤ ਲਗਨ ਆ ਸੱਚੇ ਪਾਤਸ਼ਾਹ 'ਤੇ ਕਿਰਪਾ ਕਰੇ ਇਹਦੀ ਲਗਨ ਇਸੇ ਤਰ੍ਹਾਂ ਹੀ ਸਤਿਗੁਰਾਂ ਨਾਲ ਪੰਜਾਬੀ ਨਾਲ ਗੁਰਮੁਖੀ ਨਾਲ ਗੁਰਬਾਣੀ ਨਾਲ ਗੁਰ ਇਤਿਹਾਸ ਨਾਲ ਬਣੀ ਰਹੀ ਇਹ ਸੱਚੇ ਪਾਤਸ਼ਾਹ 'ਤੇ ਕਿਰਪਾ ਕਰਨ ਬੜੇ ਪ੍ਰੇਮ ਨਾਲ ਸ਼ੌਂਕ ਨਾਲ ਪਾਠ ਕਰਵਾਉਂਦੀ ਹੈ ਨਾਲੇ ਪੜ੍ਹਦੀ ਹੈ ਪੜ੍ਹਾਈ ਬਹੁਤ ਔਖੀ ਆ ਜਦੋਂ ਉਹ ਹੁੰਦੀ ਆ ਨਹੀਂ ਪੇਸ਼ ਜਾਂਦੀ ਟਾਈਮ ਨਹੀਂ ਹੁੰਦਾ ਕਲਾਸ ਹੁੰਦੀ 6 ਵਜੇ ਦੀ ਉਸ ਦਿਨ ਇਹ ਨਾਗਾ ਪਾਉਂਦੀ ਹੈ ਵਿਚਾਰੀ ਨਹੀਂ ਤਾਂ ਇੰਨਾ ਚਾਅ ਵਾ ਇਹਨੂੰ ਅਤੇ ਇਸ ਕਰਕੇ ਇਹਨਾਂ ਦਾ ਵੀ ਭਾਈ ਹਰਦੀਪ ਸਿੰਘ ਜੀ ਉਹਨਾਂ ਦਾ ਵੀ ਇਹ ਬੇਟੀ ਹਰਜੋਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮੇਹਰ ਕਰਨ ਜਿਹੜੀ ਬੇਟੀ ਲਗਨ ਨਾਲ ਕੇ ਪਾਠ ਕਰਾਉਂਦੀ ਹੈ ਬੜੇ ਪਿਆਰ ਨਾਲ ਸੋ ਇਹ ਕਿਰਪਾ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ 'ਤੇ ਕਥਾ ਕਰਨ ਵਾਲਿਆਂ 'ਤੇ ਸੁਣਨ ਵਾਲੀ ਸੰਗਤ 'ਤੇ ਕੀ ਫਲ ਹੈ ਵੀ ਦੱਸ ਰਹੇ ਨੇ ਕਵੀ ਜੀ ਅਤੇ ਕਰਨ ਵਾਲਿਆਂ ਦੇ ਜਿਹੜੇ ਪਾਠ ਕਰਦੇ ਆ ਉਹਨਾਂ ਦੇ ਵੀ ਹਿਰਦੇ ਦੇ ਵਿੱਚ ਦੀ ਲੰਘਦਾ ਹੈ ਸਾਰਾ ਪਾਠ ਹੈ ਬਖਸ਼ਿਸ਼ ਹੁੰਦੀ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੁੰਦੀ ਹੈ ਜਿੱਥੇ ਨੌਲੇਜ ਹੁੰਦੀ ਇਤਿਹਾਸ ਦੀ ਬਹੁਤ ਵੱਡੀ ਲੈ ਚਾਲ ਮੰਗਲਾਂ ਦੀ ਛੰਦਾਬੰਦੀ ਦੀ ਲੈ ਚਾਲ ਆ ਜਾਂਦੀ ਹੈ ਇਸ ਕਰਕੇ ਸਮਾਪਤੀ ਹੋ ਰਹੀ ਹੈ ਚਾਹੀਦਾ ਸੀ ਫੌਜਾਂ ਬਹੁਤ ਨੇ ਇੱਥੇ ਦਲ ਪੰਥ ਬਹੁਤ ਆ ਪਰ ਇਹ ਬੜਾ ਮਨ ਨੂੰ ਉਸਚਰਜ ਹੋਇਆ ਵੀ ਨਾ ਕਿਸੇ ਨੇ ਆ ਕਥਾ ਸੁਣੀ ਜਿਹਨਾਂ ਨੂੰ ਸੁਣਨੀ ਚਾਹੀਦੀ ਸੀ, ਸਾਡਾ ਇਤਿਹਾਸ ਕੀ ਹੈ, ਖਾਲਸੇ ਨੇ ਕਿੱਡੀਆਂ ਮਾਰਾਂ ਮਾਰੀਆਂ ਨੇ, ਸੁਣਨੀ ਚਾਹੀਦੀ ਸੀ, ਉਹਨਾਂ ਆ ਕੇ ਨਹੀਂ ਸੁਣੀ। ਪਾਠ ਕਰਾਉਣਾ ਚਾਹੀਦਾ ਸੀ, ਚਾਅ ਨਾ ਵੀ ਅਸੀਂ ਕਰਾਉਂਦੇ ਹਾਂ ਬਾਬਾ ਜੀ ਪਾਠ, ਅਸੀਂ ਕਰਾਉਂਦੇ ਭਾਈ ਸਾਹਿਬ ਸਾਨੂੰ ਲਾਓ, ਕੋਈ ਨੇੜੇ ਨਹੀਂ ਆਇਆ, ਇੱਥੋਂ ਹੈਰਾਨ ਜੇ ਹੋਈਦਾ ਵੀ ਕੀ ਹੈ ਮਨ ਵਿੱਚ, ਕਿ ਪਿਆਰ ਹੈ ਨਹੀਂ ਕਿ ਹੈਗਾ ਵਾ ਇਤਿਹਾਸ ਨਾਲ, ਆਪਦੇ ਹੀ ਇਤਿਹਾਸ ਨਾਲ, ਪੰਥ ਖਾਲਸੇ ਦੇ ਨਾਲ। ਸੋ ਇਸ ਕਰਕੇ ਮੈਂ ਹੈਰਾਨ ਜਿਹਾ ਵੀ ਹੁੰਦਾ ਵਾਂ, ਹੈ ਤਾਂ ਬਹੁਤ ਆ ਗੁਰੂ ਦੀ ਕਿਰਪਾ ਵਾਲਾ ਬਾਣੀ ਬਾਣੇ ਵਾਲਾ ਪੰਥ ਇੱਥੇ ਸੀ ਅਟਲ ਵਿੱਚ, ਪਰ ਖੜੋਤੇ ਕਿੱਥੇ ਹਾਂ ਅਸੀਂ, ਇਹ ਕਮਜ਼ੋਰੀਆਂ ਨੇ। ਚਾਹੀਦਾ ਸੀ ਵਾਰ ਵਾਰ ਆਉਂਦੇ ਪਾਠ ਕਰਾਉਂਦੇ ਨਾਲ, ਸੁਣਦੇ ਮੂਹਰੇ ਬੈਠ ਕੇ ਜਕਾਰੇ ਛੱਡਦੇ, ਪੰਥ ਖਾਲਸੇ ਨੇ ਮੱਲਾਂ ਮਾਰੀਆਂ ਜਿਹੜੀਆਂ, ਕਿੱਡਾ ਇਤਿਹਾਸ। ਘਰਾਂ ਵਿੱਚ ਸੰਗਤਾਂ ਨੇ ਬਹੁਤ ਲਾਹਾ ਲਿਆ, ਸੰਗਤਾਂ ਨੇ ਵੀ ਹੈਰਾਨ ਹੋਈ ਜਾਈਦਾ ਵੀ ਏਡਾ ਏਡੀਆਂ ਏਡੀਆਂ ਸ਼ਹੀਦੀਆਂ ਹੋਈਆਂ ਨੇ, ਏਡੀਆਂ ਏਡੀਆਂ ਕੁਰਬਾਨੀਆਂ ਨੇ। ਮੈਨੂੰ ਬਹੁਤ ਕਹਿੰਦੇ ਸੀ ਸਿਆਣੇ ਮਾਈ ਭਾਈ ਵੀ ਬਹੁਤ ਆਨੰਦ ਆਉਂਦਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਵ ਸੁਣ ਕੇ ਆਨੰਦ ਲਿਆ। ਜਿਨ੍ਹਾਂ ਨੂੰ ਪਿਆਰ ਹੁੰਦਾ ਇਤਿਹਾਸ, ਕੌਮਾਂ ਦੀ ਸਿੱਖ ਜਿੰਦ ਜਾਨ ਹੁੰਦੇ ਨੇ ਸਾਧ ਸੰਗਤ ਜੀ, ਕੌਮਾਂ ਦੀ ਇਤਿਹਾਸ ਜਿੰਦ ਜਾਨ ਹੁੰਦੇ ਨੇ, ਮੁਰਦੀਆਂ ਰੂਹਾਂ ਵਿੱਚ ਜਾਨ ਪਾ ਦਿੰਦਾ ਇਤਿਹਾਸ, ਤੋੜਿਆ ਹੀ ਤਾਂ ਜਾ ਰਿਹਾ ਇਤਿਹਾਸ ਨਾਲੋਂ ਤੁਹਾਨੂੰ। ਮਾਡਰਨ ਸਿੱਖ ਬਣ ਜਾਣ, ਬਸ ਆਪਣੇ ਰਾਜ ਦੀ ਗੱਲ ਨਾ ਕਰਨ, ਅਣਖ ਗੈਰਤ ਮਰ ਜਾਵੇ ਇਹਨਾਂ ਦੀ, ਤਾਂ ਹੀ ਇਹ ਸਾਜਿਸ਼ਾਂ ਹੋ ਰਹੀਆਂ ਨੇ। ਇਤਿਹਾਸ ਦੀ ਕਥਾ ਹੀ ਬੰਦ ਕਰ ਦਿਓ, ਕਿਵੇਂ ਹੋ ਜੂਗੀ, ਇਹ ਨਹੀਂ ਹੋਣੀਆਂ। ਇਹ ਤਾਂ ਗੁਰਬਾਣੀ ਵੀ ਅਣਖ ਦਿੰਦੀ ਹੈ, ਜਿਹੜਾ ਗੁਰਬਾਣੀ ਪੜ੍ਹਦਾ ਸਨਮੁਖ ਹੈ। ਸੋ ਇਹ ਸਾਡਾ ਛਾਨਾ ਛਾਨਾ ਮਤਾ ਇਤਿਹਾਸ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਸੰਪੂਰਨ ਹੋ ਰਿਹਾ ਅੱਜ। ਜਿਵੇਂ ਕਵੀ ਜੀ ਅੱਗੇ ਫਲ ਦੱਸ ਰਹੇ ਨੇ, ਸਰਵਣ ਕਰਨਾ ਕਰੀਏ ਜੀ।
1: ਪੜ੍ਹੇ ਸੁਣੋ ਜੋ ਸ਼ਰਧਾ ਧਰ ਕੇ,
0: ਜਿਹੜਾ ਵੀ ਇਸ ਇਤਿਹਾਸ ਨੂੰ ਪੜ੍ਹੇਗਾ ਸੁਣੇਗਾ, ਸ਼ਰਧਾ ਧਾਰਨ ਕਰਕੇ ਆਪਣੇ ਸਤਿਗੁਰੂ ਨਾਲ ਪਿਆਰ ਕਰਕੇ, ਕੌਮ ਨਾਲ ਜਿਹਨੂੰ ਪਿਆਰ ਹੋਵੇਗਾ, ਸ਼ਰਧਾ ਹੋਵੇਗੀ, ਜਿਹੜਾ ਸ਼ਰਧਾ ਨਾਲ ਪੜ੍ਹੇਗਾ ਤੇ ਸੁਣੇਗਾ।
1: ਪਾਵਨ ਚਰਿਤ ਪੰਥ ਗੁਰ ਵਰ ਕੇ,
0: ਪਾਵਨ ਚਰਿਤ ਕੌਤਕ ਪਵਿੱਤਰ ਕੌਤਕ ਨੇ ਨਾ ਗੁਰੂ ਮਹਾਰਾਜ ਦੇ ਸਾਜੇ ਹੋਏ ਸ੍ਰੇਸ਼ਟ ਸੋਹਣੇ ਪੰਥ ਖਾਲਸੇ ਦੇ ਇਹਨਾਂ ਕੌਤਕਾਂ ਨੂੰ
1: ਕਰਨੀ ਲਖਿਆ ਪੰਥ ਕੀ ਸਾਰੀ,
0: ਉਹਨੂੰ ਇਹ ਫਲ ਮਿਲੇਗਾ ਵੀ ਇੱਕ ਤਾਂ ਪੰਥ ਦੀ ਕਰਨੀ ਜਿਹੜੀ ਹੈ ਕਿੱਡੀ ਵੱਡੀ ਕਰਨੀ ਹੈ, ਪੰਥ ਦੀ ਭਗਤੀ ਕਿੰਨੀ ਹੈ, ਕਿੰਨੀ ਸ਼ਕਤੀ ਵਰਤੀ ਹੈ, ਕਿੰਨੀਆਂ ਮੱਲਾਂ ਮਾਰੀਆਂ ਨੇ, ਸੋ ਕਿੰਨੇ ਜੰਗ ਕੀਤੇ ਨੇ, ਕਿੰਨਾ ਸਬਰ ਰੱਖਿਆ ਵਾ, ਇੱਕ ਤਾਂ ਸਾਰੀ ਪੰਥ ਦੀ ਕਰਨੀ ਜਿਹਦੇ ਕਰਕੇ ਉਹਨਾਂ ਸ਼ਹੀਦਾਂ ਕਰਕੇ ਅੱਜ ਅਸੀਂ ਇੱਥੋਂ ਤੱਕ ਝੰਡੇ ਝੂਲਦੇ ਨੇ, ਇੰਨੇ ਸੁੱਖ ਅਸੀਂ ਲੈ ਰਹੇ ਹਾਂ, ਸੱਤਾਂ ਸਮੁੰਦਰਾਂ ਸਾਰੀ ਦੁਨੀਆਂ 'ਚ ਸਿੱਖ ਪਹਿਲੇ ਉਹਨਾਂ ਸ਼ਹੀਦਾਂ ਦੀ ਬਦੌਲਤ, ਪੰਥ ਦੀ ਜਿਹੜਾ ਸ਼ੁਰੂਆਤ ਵਿੱਚ ਜਿਹਨੇ ਪਹਾੜ ਜਿੱਡਾ ਜਿਗਰਾ ਰੱਖਿਆ ਵਾ, ਹਰ ਇੱਕ ਦੁੱਖ ਨੂੰ ਸਹਾਰਿਆ ਵਾ, ਆਪ ਜੰਗਲਾਂ 'ਚ ਬੇਲਿਆਂ 'ਚ ਖੱਡਾਂ 'ਚ ਰਹਿ ਕੇ ਗੁਜ਼ਾਰੇ ਕੀਤੇ ਨੇ, ਖੱਡਾਂ 'ਚ ਤੁਰਕਾਂ ਉੱਥੇ ਵੀ ਪਾਣੀ ਪਾਤਾ ਸੀ, ਅੱਗ ਲਾ ਦਿੱਤੀ ਸੀ, ਆਪਾਂ ਸੁਣਿਆ ਕਿਵੇਂ ਧੂੰਆਂ ਕਰ ਕਰ ਕੱਢਦੇ ਰਹੇ ਆ ਸਿੰਘਾਂ ਡੂੰਘੀਆਂ ਖੱਡਾਂ 'ਚ, ਸੁਣਿਆ ਨਾ ਇਹਦੇ ਵਿੱਚੋਂ ਇਤਿਹਾਸ, ਉਹਨਾਂ ਦੀ ਬਦੌਲਤ ਅੱਜ ਆਪਾਂ ਸੁੱਖ ਮਾਣ ਰਹੇ ਇੱਥੋਂ ਤੱਕ ਕਨੇਡਾ ਅਮੈਰੀਕਾ ਦੇ, ਮਾਇਆ ਦੇ ਸੁੱਖ ਸਾਰੇ ਸਾਰੀ ਤਰ੍ਹਾਂ ਦੇ। ਸੋ ਤਾਂ ਬਚੇ ਹਾਂ ਆਪਾਂ, ਕਰਨੀ ਲਖਾ ਪੰਥ ਕੀ ਸਾਰੀ, ਸਾਰੀ ਪੰਥ ਦੀ ਕਰਨੀ ਜਿਹੜੀ ਕਰੜੀ ਹੈ ਉਹ ਸਾਰੀ ਜਾਣ ਲਵੇਗਾ, ਤੇ ਦਿਲ ਜਿਹੜਾ ਉਹ ਹੈਰਾਨ ਹੋ ਜਾਵੇਗਾ।
1: ਜਿਉਂ ਕਰ ਰੱਖਿਆ ਧਰਮ ਅਧਾਰੀ,
0: ਜਿਵੇਂ ਆਪਣੇ ਸ੍ਰੇਸ਼ਟ ਧਰਮ ਨੂੰ ਰੱਖਿਆ, ਧਰਮ ਨਹੀਂ ਹਾਰਿਆ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਪਵਾ ਲਏ, ਨੇਜਿਆਂ 'ਤੇ ਟੰਗਾ ਲਏ, ਨਿਤਨੇਮ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ, ਅਰਦਾਸ ਕੀਤੀ, ਸ਼ੁਕਰ ਕੀਤਾ ਤੇਰੇ ਭਾਣੇ ਵਿੱਚ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਮਾਈਆਂ ਨੇ, ਵੀਰ ਮਨੂ ਦੀ ਜੇਲ੍ਹ ਵਿੱਚ, ਆਪਾਂ ਸਾਰਾ ਸੁਣਿਆ ਇਤਿਹਾਸ ਵਿਚਾਰਿਆ ਵਾ। ਸੋ ਖੰਨੀ ਖੰਨੀ ਚੌਥਾ ਹਿੱਸਾ ਰੋਟੀ, ਰੋਟੀ ਦਾ ਖੰਨੀ ਹੁੰਦੀ, ਚੌਥਾ ਹਿੱਸਾ ਰੋਟੀ ਦਾ ਮਿਲਣਾ, ਅਤੇ ਬੱਚੇ ਦੁੱਧ ਚੁੰਘਦੇ ਹੋ, ਉਹਨਾਂ ਬੱਚਿਆਂ ਨੂੰ ਵੀ ਨੇਜਿਆਂ 'ਤੇ ਟੁੰਕ ਚੀਰ ਕੇ ਅਤੇ ਗਲਾਂ 'ਚ ਹਾਰ ਪਾਏ, ਫਿਰ ਵੀ ਬਾਣਿਆ ਤਨੇਮ ਕਰਨ, ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ, ਸਿੱਖੀ ਤਾਂ ਨਹੀਂ ਨਾ ਆ ਚੋ, ਸਿੱਖੀ ਤਾਂ ਨਿਭ ਗਈ ਨਾ ਉਹਨਾਂ ਦੀ, ਜੇ ਜਿਉਂਦੇ ਰਹਿੰਦੇ ਕੀ ਪਤਾ ਸਾਡੇ ਤੋਂ ਬਾਅਦ, ਸੋ ਤੁਰਕ ਨਾ ਬਣ ਜਾਂਦੇ, ਤੇਰਾ ਸ਼ੁਕਰ ਹੈ ਸਾਡੇ ਸਾਹਮਣੇ ਸ਼ਹੀਦ ਹੋ ਗਏ, ਸਿੱਖੀ ਨਿਭ ਗਈ। ਜਿਉਂ ਕਰ ਰਾਖਿਓ ਧਰਮ ਉਦਾਰੀ, ਜਿਵੇਂ ਲੜ ਕੇ ਸ਼ਾਂਤਮਈ ਢੰਗ ਨਾਲ ਬੰਦ ਬੰਦ ਕਟਵਾ ਕੇ ਖੋਪਰੇ ਲਵਾ ਕੇ ਸਿੱਖੀ ਤੋਂ ਮੁਨਕਰ ਨਹੀਂ ਹੋਏ। ਪੰਥ ਖਾਲਸਾ, ਜਿਵੇਂ ਸ੍ਰੇਸ਼ਟ ਧਰਮ ਸਭ ਤੋਂ ਪਿਆਰਾ ਧਰਮ ਆਪਣਾ ਰੱਖਣਾ ਕੀਤਾ ਨੂੰ ਬਚਾਇਆ ਹੈ।
1: ਖਬਰ ਹੋਏ ਨਿਜ ਘਰ ਕੀ ਖਾਸਾ,
0: ਇਉਂ ਜਿਹੜਾ ਸੁਣੇਗਾ ਸ਼ਰਧਾ ਨਾਲ ਪੜ੍ਹੇਗਾ ਇਹ ਗ੍ਰੰਥ ਨੂੰ, ਉਹਨੂੰ ਆਪਣੇ ਘਰ ਦੀ ਖਬਰ ਖਾਸ ਕਰਕੇ ਸਾਰੇ ਆਪਣੇ ਘਰ। ਗੁਰਸਿੱਖ ਦਾ ਘਰ ਪੰਥ ਹੀ ਹੈ, ਖਾਲਸਾ ਪੰਥ ਹੀ ਘਰ ਹੁੰਦਾ ਹੈ। ਆਪਣੇ ਘਰ ਵਾਸਤੇ ਬੰਦਾ ਸਭ ਕੁਝ ਲਾ ਦਿੰਦਾ ਵਾ, ਤੇ ਗੁਰਸਿੱਖ ਜਿਹਨੂੰ ਸਿੱਖੀ ਨਾਲ ਪਿਆਰ ਹੈ ਉਹ ਖਾਲਸਾ, ਉਹ ਆਪਣੇ ਪੰਥ ਵਾਸਤੇ ਆਪਣਾ ਸਭ ਕੁਝ ਵਾਰ ਦਿੰਦਾ ਵਾ। ਖਬਰ ਹੋਏ ਨਿਜ ਘਰ ਕੀ ਖਾਸ, ਆਪਣੇ ਘਰ ਦੀ ਪੰਥ ਖਾਲਸੇ ਦੀ ਉਹਨੂੰ ਸਾਰਾ ਗਿਆਨ ਹੋਜੂ ਵੀ ਕਿੰਨਾ ਕੀ ਹੈ ਪੰਥ ਖਾਲਸਾ ਤੇ ਸਿੱਖਾ ਤੂੰ ਕਿੱਥੇ ਆ ਤੇ ਕੀ ਹੁੰਦਾ ਖਾਲਸਾ
1: ਸਿੰਘ।
0: ਬਿਨਾਂ ਯਤਨ ਕਰਨ ਤੋਂ ਚਾਰ ਫਲ ਧਰਮ ਅਰਥ ਅਰ ਕਾਮ ਮੋਖ ਇਹ ਵੀ ਉਹਦੀ ਝੋਲੀ ਵਿੱਚ ਪੈਣਗੇ ਜਿਹੜਾ ਸ਼ਰਧਾ ਨਾਲ ਸੁਣੇ ਪੜ੍ਹੇ
1: ਵਿਚਾਰੇਗਾ।
0: ਕਹਿੰਦੇ ਹੁਣ ਮੈਂ ਅਖੀਰ ਤੇ ਦੋਹਰਾ ਰਚ ਕੇ ਕਵੀ ਗਿਆਨੀ ਗਿਆਨ ਸਿੰਘ ਜੀ ਵੀ ਆਦਿ ਗੁਰੂ ਪਹਿਲੇ ਸਤਿਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ
1: ਗ੍ਰੰਥ ਪੰਥ ਕੀ ਟੇਕ,
0: ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਪੰਥ ਖਾਲਸੇ ਸਾਰਿਆਂ ਦੀ ਟੇਕ ਲੈ ਕੇ ਓਟ ਲੈ ਕੇ ਗ੍ਰੰਥ
1: ਗ੍ਰੰਥੀ ਗ੍ਰੰਥ
0: ਸਾਰਿਆਂ ਦੀ ਓਟ ਲੈ ਕੇ ਮੈਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਨਾ ਕੇ ਉਹਨਾਂ ਦੀ ਕਿਰਪਾ ਨਾਲ, ਫਿਰ ਉਹਨਾਂ ਦਾ ਦਸ ਪਾਤਸ਼ਾਹੀ ਦੀ ਆਤਮਿਕ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਖਾਲਸੇ ਨੂੰ ਮਨਾ ਕੇ ਸਾਰਿਆਂ ਦੀ ਬਲ ਨਾਲ ਉਹਨਾਂ ਦੀ ਓਟ ਨਾਲ ਇਹ ਮੈਂ ਗ੍ਰੰਥ ਰਚਿਆ। ਮੇਰੇ ਵਿੱਚ ਕੋਈ ਸ਼ਕਤੀ ਨਹੀਂ ਸੀ,
1: ਦਇਆ ਸਰਬ ਹਰ ਏਕ,
0: ਇਹ ਸਾਰੀ ਦਇਆ ਇੱਕ ਵਾਹਿਗੁਰੂ ਦੀ ਹੋਈ ਹੈ, ਇੱਕ ਅਕਾਲ ਪੁਰਖ ਦੀ ਹੋਈ ਹੈ। ਜੇ ਉਹਨੇ ਦਇਆ ਕੀਤੀ ਹੈ ਤੇ ਸਾਰਿਆਂ ਤੇ ਸ਼ਰਧਾ ਆਈ। ਮੈਂ ਇਹਨਾਂ ਦਾ ਗੁਰਸਿੱਖ ਹੋ ਕੇ ਤੇ ਉਹਨਾਂ ਦੇ ਸਤਿਗੁਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹੋ ਕੇ ਤੇ ਗੁਰੂ ਪੰਥ ਦਾ ਇਤਿਹਾਸ ਇਹ ਲਿਖਿਆ, ਤਾਂ ਮੈਂ ਇੱਥੋਂ ਤੱਕ ਇੰਨੇ ਜੋਗਾ ਹੋਇਆ ਵਾਂ। ਇੱਕ ਅਕਾਲ ਪੁਰਖ ਦੀ ਮੇਰ ਨਾਲ ਦਇਆ ਨਾਲ, ਉਹਦੀ ਦਇਆ ਹੋਵੇ ਤੇ ਤਾਂ ਹੀ ਐਡੀ ਵੱਡੀ ਬਖਸ਼ਿਸ਼ ਹੁੰਦੀ ਹੈ। ਸੋ ਸਾਧ ਸੰਗਤ ਜੀ, ਇੱਥੇ ਸੰਪੂਰਨ ਹੋਇਆ, ਅੱਗੇ ਲਿਖਿਆ ਕਵੀ ਜੀ ਨੇ, ਇਤਿ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੇ ਗਿਆਨ ਸਿੰਘ ਵਿਰਚਿਤੇ, ਸੋ ਸਮੇਂ ਕਾ ਸੁਭਾਵ ਪਰਜਾ ਨ੍ਰਿਪਨ ਸਿੰਘਨ ਕੇ ਲੱਖਣ, ਕਵ ਪ੍ਰਸੰਗ ਗ੍ਰੰਥ ਸਮਾਪਤੀ ਵਰਣਨ ਨਾਮ ਸਾਠਮੋਂ ਬਿਸਰਾਮ। ਸੋ ਇਸ ਤਰ੍ਹਾਂ ਇੱਥੇ ਸੰਪੂਰਨਤਾ ਦੀ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਕਥਾ ਕਰਵਾਈ ਹੈ। 2 ਸਾਲ ਦੇ ਕਰੀਬ ਆਪਾਂ ਨੂੰ ਸਮਾਂ ਲੱਗਾ ਹੈ। ਸੋ ਸਾਧ ਸੰਗਤ ਜੀ, ਅਰਦਾਸ ਦੇ ਮਨ ਵਿੱਚ ਵੀ ਇੱਛਾ ਸੀ ਕਿ ਕਥਾ ਨਹੀਂ ਹੋਈ ਸੀ ਇੱਥੋਂ ਵੀ ਵਿਚਰਦੇ ਤੋਂ, ਜ਼ਿਆਦਾਤਰ ਬਾਹਰ ਅੰਦਰ ਵਿਚਰਦੇ ਰਹੇ, ਜਿਹੜੀ ਕਥਾ ਉੱਥੇ ਚੱਲਦੀ ਹੁੰਦੀ ਲੜੀਵਾਰ ਉਹੀ ਕਰਦੇ ਰਹੇ। ਕਨੇਡਾ ਵਿੱਚ, ਅਮੈਰੀਕਾ ਵਿੱਚ, ਇੱਥੇ ਵੀ 2 ਟੂਰ ਪਹਿਲਾਂ ਮੈਂ ਮੁੜ ਗਿਆ ਸੀ, ਕੈਲੀਫੋਰਨੀਆ ਅਤੇ ਨਿਊਯਾਰਕ, ਇਹ ਨਹੀਂ ਹੋਈ ਸੀ, ਇਹ ਮੇਰੀ ਵੀ ਇੱਛਾ ਸੀ। ਸੋ ਸੱਚੇ ਪਾਤਸ਼ਾਹ ਜੀ ਦਾ, ਪੰਥ ਖਾਲਸੇ ਦਾ, ਸ਼ਹੀਦਾਂ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਜਿਹੜੀ ਇਹ ਕਥਾ ਰਸਨਾ ਤੋਂ ਦੀ ਨੰਗੀ ਹੈ, ਮੇਰੀ ਜ਼ੁਬਾਨ ਤੋਂ ਦੀ ਨੰਗੀ ਹੈ, ਵਿਚਾਰੀ ਹੈ, ਪੜ੍ਹੀ ਹੈ ਆਪਾਂ ਸ਼ਰਧਾ ਭਾਵਨਾ ਨਾਲ, ਅਤੇ ਨਾਲ ਦੀ ਨਾਲ ਹੁਣ ਦੇ ਸ਼ਹੀਦਾਂ ਦਾ ਵੀ ਯਤਨ ਕੀਤਾ ਤੁਹਾਨੂੰ ਇਤਿਹਾਸ ਸੁਣਾਉਣ ਦਾ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤਾਂ ਜਿਨ੍ਹਾਂ ਨੇ ਬੜੇ ਪਿਆਰ ਨਾਲ, ਬੀਬੀਆਂ ਭੈਣਾਂ ਗੁਰਮੁਖ ਵਾਰੀ ਵਾਰੀ ਆਉਂਦੇ ਰਹੇ ਨੇ, ਬੜੇ ਪਿਆਰ ਨਾਲ ਜਿਨ੍ਹਾਂ ਨੇ ਸੁਣੀ ਆ ਕੇ ਗੁਰੂ ਘਰ ਸਾਹਿਬ ਸੰਗਤ ਵਿੱਚ ਬੈਠ ਕੇ ਲਾਹੇ ਲਏ ਨੇ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮੇਰ ਕਰਨ, ਸੁੱਖ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਕਰਨ, ਆਪਣੇ ਸਨਮੁਖ ਬਣਾ ਕੇ ਖਾਲਸਾ ਜੀ ਵਾਲੇ, ਗੁਰਸਿੱਖਾਂ ਵਾਲੇ ਗੁਣ ਹਿਰਦੇ ਵਿੱਚ ਟਿਕਾਉਣ, ਸੱਚੇ ਪਾਤਸ਼ਾਹ ਆਨੰਦ ਬਖਸ਼ਿਸ਼ ਕਰਨ ਸਾਰਿਆਂ ਨੂੰ ਆਪਾਂ ਨੂੰ, ਇਹ ਅਰਦਾਸ ਬੇਨਤੀ ਹੈ। ਸੋ ਫਿਰ ਭਾਈ ਹਰਦੀਪ ਸਿੰਘ ਜੀ, ਬੇਟੀ ਹਰਜੋਤ ਕੌਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਾਠ ਕਰਾਉਂਦੇ ਨੇ ਨਾਲ। ਸੋ ਪਾਠੀ ਨਾਲ ਹੀ ਕਥਾ ਹੁੰਦੀ ਹੈ, ਸਤਿਗੁਰੂ ਇਹਨਾਂ 'ਤੇ ਹੋਰ ਕਿਰਪਾ ਕਰਨ, ਸੋਹਣੇ ਤਰੀਕੇ ਨਾਲ ਇਹਨਾਂ ਨੂੰ ਵਿਰਾਸ ਆਵੇ, ਗਿਆਨ ਹੋਵੇ ਕਵਿਤਾ ਦਾ, ਛੰਦਾਬੰਦੀ ਦੇ ਉਚਾਰਨ ਦਾ, ਲੈ ਚਾਲ ਦਾ, ਇਹ ਦਾਤ ਇਹਨਾਂ ਦੀ ਝੋਲੀ ਵਿੱਚ ਪਾਉਣ। ਸੋ ਇੱਥੇ ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ
1: ਦੋਹਰਾ ਆਦਿ ਗੁਰੂ ਤਾ ਦਸਮ ਦੋ ਗ੍ਰੰਥ ਪੰਥ ਕੀ ਟੇਕ ਗਹਿ ਪੂਰਨ ਥੀ ਗ੍ਰੰਥ ਹੈ ਦਇਆ ਸਰਬ ਹਰ ਏਕ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਬਾਉ ਨ ਲੱਗਈ ਪਾਰ, ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਇ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਇਹ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ, ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵ ਹੋ। ਸੋਹਿਲਾ ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ। ਸੋਹਿਲਾ ਹਉ ਵਾਰੀ ਜਿਤ ਸੋਹਿਲਾ, ਸਦਾ

ਸਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀ ਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ

ਆਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚਲ ਹੈ ਚੁੱਭੈ ਦੁਖ ਪਾਵ ਹੈ ਜਮਕਾਲ ਸਹ ਸਿਰ ਡੰਡਾ ਹੇ ਮਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ ਔਧ ਘਟਾ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹਰ ਨਾ ਹੋਏ।

di luce argio. Sakada Sri Vaheguru Ji.

0: ਗੁਰ ਪ੍ਰਸਾਦ ਕਿਨ ਵਿਰਲਹ ਜਾਤੇ ਸਰਉ ਬਿਨੋ ਪ੍ਰਭ ਮੇਰੇ ਹਿਤਾ ਚਰਨ ਕਮਲ ਵਸਰ ਮੇਰੇ ਚੀਤਾ।
1: ਵਾਹਿਗੁਰੂ ਜੀ ਕਾ ਖਾਲਸਾ।

Sue. Isernahi Puran Guntas Satnam Sri Vaheguru Ji.

ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮੱਥਾ ਜਨ

ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾਏ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਜ ਹਲ ਉਤਾਰ ਭੁੱਖੇ ਹਾਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾਲਕ ਹੋਏ ਤੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਮਿਲਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝਿਆ ਤਾਂ ਹੋਵਾਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੜਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਡ ਕਰੀ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਸਾਹਿਬੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਉ ਪਾਰ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੀਦਾ ਤਾਰ ਫੇਰ ਕੇ ਅੱਗੇ ਰੱਖੀ ਹੈ ਜਿਦ ਸਦਰ ਬਾਰ ਮਾਹ ਕੇ ਬੋਲਣ ਬੋਲੀ ਹੈ ਜਿਸ ਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਉੜਿਆਈ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੋਕ ਦੁਆਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰ

दम गुरमुख वेदम गुरमुख रह समाई गुर ईश्वर गुर गुर ब्रह्मा गुर पार्वती माई जी हो जाना आखा नाही कहना कथना जाई गुरा एक देहे बुझाई सबना जिया कैक दाता सो मैं विसरण जाई तीर्थ नावा जित भावा बन पाने की नाय करी ਜੇਤੀ ਸਿਰ ਟੋਪਾਈ ਵੇਖਾ ਆਪਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜਪਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੀ ਤਾ ਰਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ

ਨੂੰ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਉ ਸੁਣਿਆ ਮੁਕਸਾਲਾ ਹਡਮੰਦ ਸੁਣਿਆ ਜੋ ਜੁਗਾ ਤਨ ਭੇਜਦਉ ਸੁਣਿਆ ਸਾਸਤ ਸਿਮਰਤ ਵੇਦਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਟ ਕਾਸ਼ ਨਾੜ ਸੁਣਿਆ ਪੜ ਪੜ ਪਾਵੈ ਮਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣ ਕੀ ਗਾਹ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸਦ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨੂੰ ਪਾਏ ਮੰਨਾ ਪਥ ਨੂੰ ਪ੍ਰਗਟ ਜਾਏ ਮੰਨਾ ਮਾਰਗ ਨੂੰ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣਾ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੀ ਗੁਰ ਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹ ਦਰਵਾ ਜਾਨ ਪੰਚਾ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਾਰ ਧਾਉਲ ਧਰਮ ਦਇਆ ਕਾ ਪੂਤ ਸੰਤੋਖ ਤਪ ਕਿਆ ਜਨਸੂਤ ਜੇ ਕੋ ਬੁੱਝਿਆ ਹੋਵੈ ਸਟਿਆਰ ਧਵਲੈ ਉੱਪਰ ਕੀਤਾ ਭਾਰੂ ਧਰਤੀ ਹੋਰ ਪੈ ਹੋਰ ਹੋਰ ਤਿਸਤੇ ਭਾਰ ਤਲਾ ਕਮਜ਼ੋਰ ਜੀ ਜਾਤ ਲੰਗਾ ਕੇ ਨਾਪ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣਾ ਕਣ ਕੋਤਾ ਕੀਤਾ ਪਸਾਏ ਕੋ ਕੁਆਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਯੋਗ ਮਨੋਰਾਹ ਹਵਦਾ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰਮੁਖ ਭਗਸਰ ਸੰਖ ਮੋਹ ਲਿਬਲਾਇ ਤਾਰੂ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਸੰਖ ਗਾਵੜ ਹੱਤੇ ਅਪਮਾ ਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਪਰਾਹੇ ਸੰਖ ਪਲੇਸ਼ਮਾ ਪਾਖਾ ਹੇ ਸੰਖ ਨੰਦਕ ਸਰ ਕਰਾਹੇ ਭਾਰ ਨਾਨਕ ਨੀਚ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂੰ ਸਦਾ ਸਲਾਮ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗਮ ਅਗਮ ਸੰਖ ਲੋ ਸੰਖ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾ ਹਾ ਅਖਰੀ ਲਿਖਣ ਬੋਲਣ ਬਾਣ ਕਾ ਸਿਰ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤਿਪਤੇ ਪਾਹੀ ਜੀਤਾ ਕੀਤਾ ਤੀਤਾ ਨਾਉ ਗੁਣ ਗਾਵੈ ਨਾਹੀ ਕੋ ਥਾਉ ਕੁਦਰਤ ਕਉ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮ ਨਿਰੰਕਾਰੂ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਮੂਹ ਪ੍ਰੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਕਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾਦਾ ਨੂੰ ਜੀ ਕੋ ਪਾਵੈ ਤਿਲਕਾ ਮਾਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤਨ ਹੋਏ ਸਵਾਸ ਸਾਧ ਬਾਣੀ ਮਰਮਾਓ ਸਤਿ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਚੈਨ ਤੀ ਵਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੜਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਕੋਈ ਜਾ ਕਰਤਾ ਸੁੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾ ਕਿਵ ਸਾਰਾ ਹੀ ਕਿਵ ਵਰਣੀ ਕਿਵ ਜਾਣਾ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਿਆ ਇੱਕ ਦੋ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਹੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ
ਪਾਤਾਲ ਪਾਤਾਲ ਲਖ ਅਗਸ ਅਗਸ ਓੜਕ ਓੜਕ ਭਾਲ ਥੱਕੇ ਵੀਰ ਕਹਿਣ ਕਵਾਤ ਸਹਿਸ ਉਟਾਰਾ ਕਹਿਣ ਸਵਾਸ ਮੁਕਤਾ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੈ ਇਤੀ ਸੁਤਨ ਪਾਈਆ ਨਦੀਆਂ ਅਤਿ ਵਾਹ ਪਵਹ ਸਮੰਦ ਨਾ ਜਾਣੀਆ ਹੈ ਸਮਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤੈ ਅੰਤ ਨਾ ਜਾਪਿਆ ਕੀਤਾ ਆਕਾਰ ਅੰਤ ਨਾ ਜਾਪਿਆ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨੂੰ ਪਾਏ ਜਾਏ ਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਭ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ ਜੇਵੜ ਉੱਚਾ ਹੋਵੇ ਕੋ ਤੂੰ ਸੁੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤੂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗਹਿ ਜੋ ਦਪਾਰ ਕਿਤੇ ਅਗੜਤ ਨਹੀਂ ਵਿਚਾਰ ਕਿਤੇ ਖਟਟਾ ਹੈ ਵਿਕਾਰ ਕਿਤੇ ਲੈ ਲੈ ਕਿਰਪਾਹੀ ਕਿਤੇ ਮੂਰਖਾਹੀ ਖਾਹੀ ਕਿਤੇ ਅਦੁੱਖ ਭੁੱਖ ਸਦ ਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਕਲਾਸੀ ਪਹਾੜੈ ਹੋਏ ਹੋ ਰੱਖ ਨਸਕਾ ਕੋਏ ਜੇ ਕੋ ਖਾਏ ਕੋ ਅੱਖ ਨ ਪਾਏ ਉਹ ਜਾਣੇ ਜੀਤੀ ਅਮੁੱਖ ਖਾਏ ਆਪੇ ਜਾਣ ਹੈ ਆਪੇ ਦੇ ਅੱਖ ਐਸੇ ਪੇਕੇ ਇੱਕ ਜਿਸ ਨੂੰ ਬਖਸੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਅਮਲ ਆਵੈ ਮਲ ਨਾ ਜਾਹੀ ਮਲ ਭਾਈ ਮਲ ਸਮਾਹੀ ਮਲ ਧਰ ਮਲ ਦੀਵਾਰ ਮਲ ਤਲ ਮਲ ਪਰਵਾੜ ਮਲ ਬਖਸੀ ਸਿਮਰ ਨਿਸਾਰ ਮਲ ਕਰ ਮਲ ਫਰਮਾਨ ਮਲ ਮਲ ਆਖੇ ਨਾ ਜਾਏ ਆਖ ਆਖ ਰਹਿ ਲਿਬਲਾਏ ਆਖੇ ਵੇਦ ਪਾਠ ਪੁਰਾੜੂ ਆਖੇ ਪੜੇ ਕਰ ਵਿਖੇ ਆਲੇ ਆਖੇ ਬਰਮੇ ਆਖੇ ਇੰਦੂ ਆਖੇ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧੂ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੂ ਆਖੇ ਦੇਵ ਆਖੇ ਸੋਰ ਨਾਲ ਮੁੰਡਨ ਸੇਵ ਕੀਤੇ ਆਖੇ ਅੱਖ ਨੂੰ ਪਾਹੀ ਕੀਤੀ ਕਾਹੇ

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸਮਾਨੀ ਬਾਜੇ ਨਾਦ ਅਨੇਕਾਂ ਸੰਖਾ ਕੀਤੀ ਬਾਵਣ ਹਾਰੀ ਕੀਤੇ ਰਾਗ ਪਰੀ ਸਿਵ ਕਹਿਣ ਕੀਤੇ ਗਾਵਣ ਹਾਰੀ ਗਾਵੈ ਹੈ ਤੁਹਨੋ ਪਾਵਣ ਪਾਣੀ ਮਹਿੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵੈ ਹੈ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੀ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵੈ ਹੈ ਇੰਦ ਅਦਾਸਨ ਬੈਠੀ ਦੇਵਤਿਆਂ ਦਰ ਨਾਲੀ ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਥੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪੜ ਨਰ ਕੀਸਰ ਜੁਗ ਜੁਗ ਵੇਦਾਂ ਨਾਲੀ ਗਾਵੈ ਮੋਹਣੀਆ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਨਤਨੋ ਪਾਈ ਤੇਰੇ ਅਰਸਰ ਤੀਰਥ ਨਾਲੀ ਗਾਵਹਿ ਜੋਧ ਮਹਾਮਨ ਸੂਰਾ ਗਾਵਹਿ ਖਾਣ ਚਾਰੇ ਗਾਵਹਿ ਖਾਣ ਮੰਗਲ ਵਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੂਰੋ ਗਾਵਹਿ ਜੋਧ ਭਾਵਣ ਲੱਤੇ ਤੇਰੀ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜੈਨ ਦਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਸਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਦੇ ਭੂਤ ਕਿੰਥਾ ਕਾਲ ਕੁਵਾਰੀ ਕਾਇਆ ਡੁੱਬਣ ਪ੍ਰਤੀਤ ਪੰਥੀ ਸਗਟ ਮਾਤੀ ਮਨ ਜੀਤਾ ਜਾਗ ਜੀਤ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਆਪਨਾਥ ਨਾਥੀ ਸਭ ਜਾ ਕੀਰੇ ਦਿਸ ਦਵਰਾ ਸਾਧ ਸੰਜੋਗ ਵਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾੜੂ ਜਿਵ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਹੋ ਵੇਖੈ ਉਹਨਾਂ ਨਦਮੇ ਆਵੈ ਬਹੁਤਾ ਇਹੋ ਵਿਡਾਣ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਸਲ ਲੋ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਗੇੜਾ ਆਖੀ ਇੱਕ ਨਾਮ ਜਗਦੀਸੇ ਤਰਾਹ ਪਤ ਪਵੀਆ ਚੜੀਆ ਹੋਏ ਅਕੀ ਸੋ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਬਾਲ ਮਨ ਸੋਰ ਜੋਰ ਨਾ ਸੁੱਤੀ ਗਿਆ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੋਤੀ ਤੇਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਹੋਏ ਕਾਰਨ ਤੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਤੈ ਸੋਹਣ ਪੰਚ ਪ੍ਰਭਾਣ ਨਦਰੀ ਕਰਮ ਪਵੈ ਨਿਛਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਕਰਨ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਰਨ ਹੇ ਸੋ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤ ਨਿੰਦ ਕੀਤੀ ਅਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚਾਰਿਤ ਤੈਨਾਦ ਬਨੋਦ ਕੋਡ ਆਨੰਦ ਸਰਮ ਕਰਨ ਕੀ ਬਾਣੀ ਰੂਪ ਤੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੂਕਾ ਹੈ ਪਿੱਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਦਊ ਤੈ ਘੜੀਆ ਸਰਸ ਦਾ ਕੀ ਸੁਧ ਦਊ ਕਰਮ ਖੰਡ ਕੀ ਬਾਣੀ ਜੋੜ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾ ਮਨਸੂਰ ਤਿਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕਿ ਰੂਪ ਨਕਤ ਨੇ ਜਾਹੀ ਨਾ ਉਹੀ ਮਰਨ ਠਾਗੀ ਜਾਹੀ ਜਿਨਕਾ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸਹਿ ਕੇ ਲੋ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮਨ ਨਿਰਭੰਡ ਜੀ ਕੋ ਕਥਤ ਅੰਤ ਨਾ ਅੰਤੈ
ਤਥਲੋ ਅਲੋ ਅਕਾਰੂ ਜਿਵ ਜੀ ਹੁਕਮ ਤਵੈ ਤੂ ਕਾਰ ਵੇਖੈ ਵਿਸੈ ਕਰ ਵਿਚਾਰੂ ਨਾਨਕ ਕਤਨਾ ਕਰੜਾ ਸਾਰੂ ਜਾਤ ਪਹਾਰਾਉ ਧੀਰ ਸੁਨਿਆ ਅਹਰਨ ਮਤ ਵਿਥੀਆ ਭਉ ਖੰਡਾ ਬਿਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਟਾਲ ਘੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਕੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰੁ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੜੇ ਭੇ ਕੋ ਕਹਿਣ ਸਕਤ ਕਿਹੇ ਚਲ ਮੁਲ ਤਨ ਭਾਵ ਪ੍ਰਕਾਸ਼ ਅਮਿਤ ਤੋਜ ਕਹਿ ਜਾਇ ਕੋਟ ਨਿਰੰਦ ਰਣ ਸਾਹਿ ਸਾਹਣ ਗਣ ਜਾਇ ਤ੍ਰਿਪਵ ਨਹੀਂ ਪਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥਕ ਕਰਮ ਤਵ ਸਰਬਨਾਮ ਕਥਕ ਕਰਮ ਤਵ ਸਰਬਨਾਮ ਕਥ ਕਵਨ ਕਰਮ ਨਾਮ ਵਰਨ ਸੁਮਤ ਭੁਜੰ ਪ੍ਰਿਆਤ ਛੰਦ ਨਮਸਤਵੰ ਅਕਾਲ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਰਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਲੀ ਨਮਸਤੰਗ ਸੁਇਕਾਰ ਨਮਸਤੰਗ ਨੇਕਾਰ ਨਮਸਤੰਗ ਭੂਤੇ ਨਮਸਤੰਗ ਦੂਪੇ ਨਮਸਤੰਗ ਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ ਨਮਸਤੰਗ ਨਿਰਭੇਸ਼ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਤਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਉਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਰਾਸਲ ਨਮਸਤੰਗ ਨਿਰਾਸਲ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤ ਸਜਬੇ ਦੇ ਸਿੰਘ ਦੇ ਸਿਰ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਦੀ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਵਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਬਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਨਮਤੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖਮ ਨਮ ਸਰਬ ਭੋਖਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮੈ ਧੇ ਹੈ ਭੇ ਹੈ ਜੀਤਾ ਭੀਤਾ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗੈ ਸਰਗੈ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਬਰਣੈ ਭੂਤੈ ਭਰਣੈ ਗੰਜ ਹੈ ਭਜੈ ਝੂਜੈ ਝੰਜ ਹੈ ਅਮੀਕ ਹੈ ਰਫੀਕੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਰਲੰਬੈ ਸਾ ਮਹਿਗਾ ਮਹਿਜਾ ਮੈਂ ਭੂਤੈ ਸੂਤੈ ਲੋਕੈ ਸੋਕੈ ਕਰਮੈ ਭਰਮੈ ਜੀਤੈ ਪੀਤੈ ਬਾਹ ਹੈ ਗਾਹ ਹੈ ਬਾਲ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭਜਹੁ ਪ੍ਰਿਆਤ ਛੰਦੈ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੇ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਵਨੇ ਅਨੰਗੀ ਅਨਾਥ ਨੇ ਸੰਗੀਪ ਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ
ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮ ਤਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਪਾਨੇ ਨਮ ਬਾਦ ਬਾਦੀ ਅਨੰਗੀ ਅਨਮ ਇਸ ਮਸਤੀ ਸੁਪੇ ਪ੍ਰਭੰਗੀ ਪਮਾਤੇ ਸਮਸਤੀ ਵਿਭੂਤੇ ਕਰਮ ਕਰਮ ਗੁਣਾ ਨੂੰ ਕਰਮ ਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਪੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੁ ਘਰਤਾ ਨਮੋ ਰਾਗੁਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾ
ਤੰਤਰ ਤੰਤਰ ਨੂੰ ਸਦਾ ਸਚਦਾਨੰਦ ਸਰਵਨ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਆਦਿ ਉਰਦ ਅਰਦਨ ਅਗਮ ਉਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ ਪਾਲਮ ਸਦਾ ਸਰਬਦਾ ਸਿਧਾਤਾ ਦਇਆਲੂ ਅਛੇਦੀਏ ਭੇਦੀਆ ਨਾਮ ਨੂੰ ਕਾਮ ਸਮਸੋ ਪ੍ਰਾਦੀ ਸਮਸ ਸਥਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤੇ ਭੇਆ ਪ੍ਰਭੂ ਹੈ ਜੂ ਹੈ ਦੇ ਸਹਿ ਭੇ ਸਹਿ ਪ੍ਰਭੂ ਪਰਿਆ ਛੰਦ ਅਗਾਦੀ ਅਬਾਦੀ ਆਨੰਦ ਸਰੂਪੇ ਨਮਸਰਮਾਨ ਸਮਸਤ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੁੱਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤ ਨਮੋ ਸਰਵ ਪ੍ਰੀਤਮ ਨਮੋ ਸਰਵ ਗਿਆਨ ਨਮੋ ਪੰਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦ੍ਰਿਸ਼ ਨਮੋ ਸਰਵ ਕ੍ਰਿਸ਼ਨ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵਮ ਨਮ ਬੀਜਿਆ ਖਿਜਿਆ ਭੀਜੇ ਸਮਸ ਪ੍ਰਸਿਜੇ ਕਿਰਪਾਲੰ ਸਰੂਪੇ ਕੁ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੀ ਅਖਲ ਤ੍ਰਿਮ ਅਲਕ੍ਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਲੇ ਸਰਬੰ ਮਾਨੇ ਸਰਬੰ ਪ੍ਰਾਣੀ ਸਰਬੰ ਧਾਣੂ ਸਰਬੰ ਭੁਗਤਾ ਸਰਬੰ ਯੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੀ ਸਰਬੰ ਪਾਲੀ ਰੂਵਾਲ ਛੰਦ ਤੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪ੍ਰਖ ਪਾਰੂ ਸਰਬਾਨ ਤੁਮਾਨ ਦੇ ਭੇਵਾਦ ਦਾਸ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜੀ ਹੀ

করোনা পেহ যা কর্ম পরেক না রাগ যত্র তত্র দিশা বিশা হয়ে ফেলো অর রাগ নাম কাম বিহীন পেখ স্তম ন যায় সরমান সর্বত্র মানস দয় মন তাহে এক মূর্ত নেক দর্শন কিল রূপ নেক খেল খিল অখিল খিল নন্দ কুপের এক দেব ভেব না জানি যে বেদ অর কতেব রূপ রাগ না জাত পাশো জানি কে জীব তাত্মাত্ম জাত জাকর জন্ম বিহীন চক্র বক্র ফিরাই চত্র চক মানহি পুর তিন লোক চৌদা কি বিখায় জপ জাপি জহ জাপ আদ দেব অনাদ মূর্থ আপে সবহ জি থাপ পরম রূপ অপনীত মূর্ত পূর্ণ পুরখ পারু সর্ব সব চুস জম ভব গণ্ড ভঞ্জন হার ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮ ਰਤ ਭੂਤ ਲੱਖ ਭੇਸ ਅੰਗ ਰਗ ਨਾਮ ਜਾ ਕਰ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇਕਾ ਮੋ ਆਪ ਰੂਪ ਅਮੀਕ ਅਰ ਉਸਤ ਇੱਕ ਪ੍ਰਕਪ ਦੂਤ ਗਰਭ ਗੰਜਨ ਸਰ ਭੰਜਰ ਆਦਿ ਰੂਪਾ ਸੂਤੈ ਅੰਗ ਹੀਰ ਭੰਗ ਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਨ ਹੀ ਜੇ ਰੂਪ ਰੰਗ ਅਵੇਖ ਪਰਮ ਵੇਦ ਪੁਰਾਣ ਜਾ ਕਹ ਨਿਤ ਭਾਕ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੈ ਬਹੁ ਚਿੱਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਰਵ ਦਾਰ ਮਹਿਮਾ ਪਾਰਾਸਨ ਭਾਵ ਭਾਵਨਾ ਗਰ ਭਾਵ ਪ੍ਰਕਾਸ਼ ਨਿਸਤਰ ਨਾਸ ਆਦਿਨ ਬਾਹੂ ਸਾਹੂ ਸਾਹੂ ਰਾਜਨ ਰਾਜੂ ਭਾਰ ਭਾਨ ਦੇ ਵਣ ਦੇ ਮਹਾਨ ਇੰਦਰਾ ਇੰਦਰ ਬਾਲ ਬਾਲ ਰੰਕਰ ਕਾਲਨ ਕਾਲ ਅਨਭੂਤ ਅੰਗਾ ਭੰਗ ਵਿਅਤ ਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨੇ ਭੈਨ ਕਾਮ ਅਤ ਪ੍ਰਚਾਰਨ ਮਿਤ ਗਦ ਅਖੰਡ ਆਲਸਾ ਕਰਮਾ ਦ੍ਰਿਸਾ ਧਰਮ ਸਰਬਾ ਪਰਨਾ ਡੈਨ ਡਨ ਬਾਡੇ ਚਾਤਰੀ ਛਨ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀ ਅੰਕਰੀ ਨਾਮੇ ਅਕਾਮੇ ਭਜਾਉ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੀ ਚਤਰ ਚੱਕਰ ਕਾਲੀ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਤਰੀ ਛੰਦ ਨ ਸਤਰ ਨ ਮਿੱਤਰ ਨ ਭਰਮ ਨ ਪਿੱਤਰ ਨ ਕਰਮ ਨ ਕਾਇ ਜਨਮ ਅਜਾਇ ਨ ਚਿੱਤਰ ਨ ਮਿੱਤਰਾਏ ਪਰਿਆ ਪਵਿੱਤਰ ਪ੍ਰਥੀਸਾ ਅਦਿਸਾ ਅਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕੇ ਅਛੇ ਜਿਸ ਕੇ ਅਭਿਜ ਭੇਸਾ ਕੇ ਅਗੰਜ ਕਰਮਾ ਕੇ ਅਭੰਜ ਭਰਨਾ ਕੇ ਅਭਿਜ ਲੋਕਾ ਕੇ ਅਦਤ ਸੋਕਾ ਕੇ ਅਵਧੂਤ ਭਰਨਾ ਕੇ ਵਿਭੂਤ ਕਰਨਾ ਕਰ ਆਦਿ ਪ੍ਰਭਾਏ ਕੇ ਧਰਮ ਤੋ ਜਾਇ ਸੋਕ ਭਰਨਾ ਕੇ ਸਰਬਾ ਭਰਨਾ ਕਿ ਜਗਤਮ ਕ੍ਰਿਤੀਆਂ ਕੇ ਛਤਰਮ ਛਤਰੀਆਂ ਕੇ ਬ੍ਰਹਮ ਸਰੂਪੈ ਕੇ ਅਨਪਹ ਅਨੁਪੈ ਕੇ ਆਦਿ ਅਦੇਵਿਆਂ ਕੇ ਆਪੋ ਭੇਵਿਆਂ ਕੇ ਚਤੁਰੰਗ ਵਿਹੀਨ ਕੇ ਏਕਾ ਅਧੀਨ ਕੇ ਰੋਜੀ ਰਜਾਕਾ ਰਿਹੀ ਮੰਗ ਦੇਹਾਕੈ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦਿਸਾਈ ਕੇ ਸਰਬਤਰ ਭੇਸਾਈ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾਈ ਕੇ ਸਰਬਤਰ ਦੀਨੇ ਕੇ ਸਰਬਤਰ ਲੀਨੇ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੂ ਕੇ ਸਰਬਤਰ ਦੇਸਾਈ ਕੇ ਸਰਬਤਰ ਭੇਸਾਈ ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ ਕੇ ਸਰਬਤਰ ਹੰਤਾਉ ਕੇ ਸਰਬਤਰ ਗੰਤਾਉ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਸੁਖਾਈ ਕੇ ਸਰਬਤਰ ਭੁਖਾਈ ਕੇ ਸਰਬਤਰ ਤ੍ਰਾਣਾਈ ਕੇ ਸਰਬਤਰ ਪ੍ਰਾਣਾਈ ਕੇ ਸਰਬਤਰ ਦੇਸਾਇ ਕੇ ਸਰਬਤਰ ਭੇਸਾਇ ਕੇ ਸਰਬਤਰ ਮਾਨੇ ਸਦਾਰੂ ਪ੍ਰਧਾਨੇ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੇ ਕੇ ਸਰਬਤਰ ਮਾਨੇ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬਮ ਕਲੀਮਾ ਕੇ ਪਰਮ ਅਫੀਮਾ ਕੇ ਆਕਲ ਅਲਾਮਾ ਕੇ ਸਾਹਿਬ ਕਲਾਮਾ ਹੈ ਕੇਸ ਕੇ ਹੁਸਨ ਵਜੂ ਹੈ ਤਮਾ ਮਲ ਰਜੂ ਹੈ ਹਮੇਸ਼ਾ ਸਲਾਮੈ ਸਲੀ ਖਤਮ ਦਾਮਾਈ ਗਨ ਮਰਸ ਕਸਤਾ ਗਰੀਬਲ ਪ੍ਰਸਤਾ ਬਲਾਦਲ ਮਕਾਨਾ ਜੀ ਮਿਲ ਜਵਾਨਾ ਹੈ ਤਮੀ ਜਲ ਤਮਾ ਮੈਂ ਰੁਜੂ ਵੱਲ ਨਿਧਾਨ ਜਾਨ ਜੀ ਤਮੀ ਮੁਲਤ ਜੀ ਮਹ ਤਮੀ ਮੁਲਤ ਮਾਮੇ ਰੁਜੂ ਵੱਲ ਨਿਧਾਨ ਹਰੀ ਫਲ ਰੁਜਗੀਨ ਹੈ
ਹਾਰੀ ਫੁੱਲ ਜੀ ਮੈਂ ਰਜਾਇਕ ਜੀ ਕਿ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲਡਵਾਜ ਹੈ ਗਰੀ ਬੁਰਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਖਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸਦਾ ਹਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਦਾਮ ਸਦਾਬਨ ਕਾਮੈ ਨਿਰਵਾਸ ਰੂਪੈ ਗਾਧ ਰੂਪੈ ਓ ਆਦ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਵਾਦੀ ਅਗੰਜੇ ਗਾਧੇ ਸੁਭਮ ਸ੍ਰਿਭਾਗੇ ਸੁਸਰਬ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੂ ਪ੍ਰਣਾਸ ਹੈ ਪ੍ਰਤਿਲ ਪ੍ਰਵਾਸ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਮੈਂ ਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਭੇਖ ਹੈ ਲਿਖ ਹੈ ਭਰਮੈ ਕਰਮੈ ਨਾਦ ਨਿਗਾਦ ਹੈ ਅਜੈ ਹੈ ਬੈ ਹੈ ਭੂਤਿਆ ਧੂਤਿਆ ਨਾਸ ਦਾਸ ਧੰਦ ਹੈ ਬੰਧ ਹੈ ਭਗਤ ਹੈ ਬ੍ਰਖਤ ਨਾਸ ਪ੍ਰਕਾਸ਼ ਹੈ ਨਿਚਿੰਤ ਸੁਨਿੰਤਿਆ ਲਿਖੈ ਦੇਖੈ ਲਿਖੈ ਭੀਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਾਦ ਹੈ ਇੰਚਰਪੜ ਛੰਦ ਤੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੁ ਸਰਬੰ ਤ੍ਰਾਣੁ ਸਰਬੰ ਕਰਮ ਸਰਬੰ ਧਰਮ ਸਰਬੰ ਦੁਖਤਾ ਸਰਬੰ ਮੁਕਤਾ ਰਛਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸ਼ਿ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰਾ ਨ ਪੁੱਤਰਾ ਨ ਸਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੁ ਤਰੀਕਾ ਮਿੱਤੋ ਮੀਕ ਸਦੈਵ ਪ੍ਰਭ ਅਜਾ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜਹੂਰੈ ਕਿ ਹਾਜ਼ਰ ਹਜੂਰ ਹੈ ਮੈਂ ਸੁਰ ਸਲਾਮੇ ਸਮਸਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਲ ਚਰਾਗੇ ਕਿ ਕਾਮ ਕੀ ਮੈਂ ਕਰਾਜ ਕਰ ਰਹੀ ਮਹਿ ਕਿ ਰੋਜੀ ਦਿਹੰਦ ਹੈ ਕਰਾਜ ਕਰ ਰਹਿੰਦ ਹੈ ਕਰੀ ਮਲ ਕਮਾਲੇ ਖੁਸਲ ਜਮਾਲੇ ਗਰੀ ਮਲ ਖਰਾਜੇ ਗਰੀ ਮਲ ਨਵਾਜੇ ਹਰੀ ਫਲ ਸਕਾਨ ਹੈ ਹਰਾਸਲ ਫਕਾਨੇ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈਂ ਜਾਇ ਕਰਹੀ ਮੈਂ ਸਮਸਤ ਜਵਾਹੇ ਕਿ ਸਾਹਿਬ ਕਰਾਏ ਕਿ ਨਰਕ ਪ੍ਰਣਾਸ ਹੈ ਬਹੁਤ ਨਿਵਾਸ ਹੈ ਕਿ ਸਰਬਲ ਗਵਾਨ ਹਮੇਸ਼ਰ ਅਡਵਾਨ ਹੈ ਤਮਾ ਮਲ ਤਜੀ ਮਹ ਸਮਸਤਲ ਅਜੀਜ ਹੈ ਪਰਮ ਪਰਮ ਸਹਿ ਸਮਸਤਲ ਅਦੀ ਸਹਿ ਤਦੇ ਸੁਨ ਲੇਖੈ ਮੇ ਸੁਲ ਭੇਖ ਹੈ ਜਿਮਨ ਜਵਾਹ ਹੈ ਅਮਿਕੁਲ ਮਾਹੇ ਕਰਿਮਲ ਕੁਮਾਲੇ ਕਿ ਜੁਰ ਤੁਮਾਲੇ ਕਿ ਅਚਰਨ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਆਦਮ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪ੍ਰਸਾ ਹੈ ਕਿ ਆਤਮ ਪ੍ਰਵੇ ਕਿ ਅਚਰਨ ਅਨੰਗ ਹੈ ਕਿ ਮਿੱਤੋ ਭਾਗ ਹੈ ਮਾਦ ਭਾਰ ਸ਼ਾਂਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਬਰ ਅਗੰਜ ਹਰ ਨਰ ਪ੍ਰਭਾਂਜ ਅਨ ਗਨ ਪ੍ਰਣਾਮ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਵਨ ਪਹਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਰ ਮਦਾਮ ਅੰਸ਼ਜ ਅੰਗਾਸਨ ਭਾਵ ਪਾਰ ਗਾਤ ਮਿਤ ਉਦਾਰ ਜਲ ਥਲ ਮੰਡ ਦੇਸੁਸ ਭੰਡ ਜਲ ਥਲ ਮਹੰਤ ਦੇਸੁਸ ਬੇਅੰਤ ਅਨਪਹਨਾਸੁ ਤ੍ਰੈ ਧਰ ਤ੍ਰਾਸੁ ਆਦਿ ਨਿਬਾਹੀ ਕਸ ਦਾਹੁ ਓਮਕਾਰ ਆਦਿ ਕਥਨੀ ਅਨਾਦ ਕਲ ਖਨ ਖਿਆਲ ਗੁਰ ਬਿਰ ਕਾਲ ਘਰ ਕਰ ਪ੍ਰਣਾਮ ਚਿਤ ਚਰ ਨਾਮ ਅਨਛਿਜ ਗਾਤ ਅਜਿਜਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਆਢੀਠ ਧਰਮ ਹੱਥ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਣਾਲਯ ਹੈ ਅਰਕਾਲਾ ਹੈ ਖਲ ਕੰਡਨ ਹੈ ਮਹਿਮੰਡਨ ਹੈ ਜਗਦੇਸ਼ਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਾਰਨ ਹੈ ਮਨ ਮਾਨ ਹੈ ਜਗ ਜਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰ ਪਾਸ ਹੈ ਸੁਰ ਨਾਸ ਹੈ ਕਰਣਾ ਕਰ ਹੈ ਬੇਸਵ ਪਰ ਹੈ ਸਰਬੇਸ਼ਵਰ ਹੈ ਜਗਦੀਸ਼ਰ ਹੈ ਬ੍ਰਹਮੰਡਸ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾਈ ਮ੍ਰਿਤਾ ਮ੍ਰਿਤਾ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਧਰਣੀ ਤ੍ਰਿਤ ਹਮ ਤੇਸੁਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾ ਅਜਬਾ ਕ੍ਰਿਤਾ ਮ੍ਰਿਤਾ ਮ੍ਰਿਤਾਈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰਣਾਲਾ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ।

ਆਸਾਸੇਨੋ ਬਾਂਕ ਬੰਕੇ ਭੰਗੀ ਸੁਪੇ ਅਣੰਗੀ ਨਾਮੇ ਤ੍ਰਭੰਗ ਤ੍ਰਕਾਲੇ ਅਣੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਪੈ ਬੈ ਭੂਆ ਜੂਆ ਨਾਸ ਕਸ ਅਗੰਜ ਪੰਜ ਲੱਖ ਪੱਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੇ ਪ੍ਰਸਾਦ ਸਵਈਏ ਸਰਾਬਗ ਸੁਧ ਸਮੋਹ ਸਿਧਾਨ ਕੇ ਦੇਖ ਫਿਰੇ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੌਣ ਦੇਖ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਿਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਨ ਕੇ ਭੂਪਲੀ ਬੈਦੋ ਨਿਆਮ ਸੀਸ ਨ ਜਾਤ ਬਚਾਰੇ ਏਤੇ ਭਾਈ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰ ਸਭ ਦੇਸ ਦਿਸਾਰ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣਕ ਤੇ ਪੁਰਾਣ ਜ਼ਮੀਨ ਜਬਾਨਕ ਸੁਬਾਨ ਕੇ ਪੇਖਾ ਪਵਨ ਆਹਾਰ ਜਤੀ ਜਤ ਹਰ ਸਭੈ ਸੁਭ ਚਾਰ ਹਜ਼ਾਰ ਕੁ ਦੇਖਾ ਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਹੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨ ਦੁਰਜਨ ਦਲਾਂਗੇ ਭਾਰੀ ਗੁਮਾਨ ਪਰਿਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨਮ ਤਿਆਗ ਤਿਆਗ ਜਹਨ ਦੰਤ ਲਾਂਗੇ ਵੀਰ ਪਾਰ ਬਡੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਨਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਲੰਦਰ ਸਾਚਰ ਭੂਤ ਪੇਖ ਭਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਤੁਨੋ ਪਾਪਨ ਕੇ ਬਹੁ ਪੁੰਚ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਵਿਜਿੰਦਰ ਰਾਧਪ ਜੌਨ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਜਾਰ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤੰਤ ਪਸ ਜਮ ਪਾਸ ਪਰਾਂਗੇ

ਕੂਰ ਕਰਿਆ ਔਰ ਜੋ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਮੁਤਾਨ ਕੋ ਪੂਜਤ ਹੈ ਪਾਸੰਗ ਕੋ ਮਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜੱਗ ਸ੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਜੇ ਅਸ ਤੋਜੋ ਤਬ ਸਰਣੀ ਪਰੇ ਤਿਨਕੇ ਦੁਖ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਹੈ ਰੱਛਾ ਹੋਏ ਤਾਂ ਹਿਸਬ ਕਾਲਾ ਦੁਸ਼ਟ ਰੋਹ ਟਰਾ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾਹ ਛਿਪ ਸਕੇ ਨ ਕੋਈ ਇੱਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਬਾਰਾ ਜਿਨ ਨਾਲ ਨਾਮ ਤਿਹਾਰੋ ਕਹਾ ਦਾਦ ਦੁਖ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਖ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਲਬਕ ਸਕਲ ਦੇਹ ਕੋ ਹਰਤਾ ਦੁਖ ਦੁਖੀਨ ਕੋ ਛਾ ਕਰਤਾ ਸ੍ਰੀ ਅਸ ਤੋਜੋ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ।

ਮਨ ਵਜੀਆ ਵਾਧਾਈ ਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਮਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ।

ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਦ ਕਰ ਧਾਰਿਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਖਾਰੇ ਅਨਹਦ ਵਾਜੇ।

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ।

ਤੇਰੇ ਨਾਲੇ ਸਾਧ ਤੇਰਾ ਚੱਲੇ ਨਾਈ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਸੱਚ ਸਹਿ ਸੱਚ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਤੁਮ ਸੋ ਸੁਣੇ ਨਾਹੀ ਫਿਰੈ ਜਿਉ ਬਿਤਾਲਿਆ। ਕਹਿ ਨਾਨਕ ਜਿਨ ਸੱਚ ਤੜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀ ਅਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਨ ਅਵਰਣ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਹੋ ਸੋ ਸਿੱਖ ਸਨਮੁਖ ਹੋਏ।

ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਪਰਮ ਆਵੈ ਮਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਹੁਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ

ਕਰਮ ਹੋਵੇ ਹਿਰਦੇ ਤਨ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।

ਆਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਾਨੋ ਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਉ ਲਿਵ ਲਾਏ।

ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧਨ ਹਲ ਲਾਗੇ।

ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਵਾ ਚਲਤ ਨਗਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।

ਇਹ ਹੋਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਨ ਔਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਬ ਦ੍ਰਿਸ਼ਟ ਹੋਈ ਇਹ ਸਰਵਣਾ ਮੇਰੇ ਸੱਚਾ ਸੁਣਨੇ ਨੂੰ ਪਠਾਏ ਸੱਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਨੇਕ ਰੂਪ ਨਾਉ ਨਾਉ ਨਿਰਤਿਸ਼ਤਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਇਹੋ ਸੱਚਾ ਸੋਇਲਾ ਸੱਚੇ ਕਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸੱਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤਤ ਭਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਪਕਸੇ ਸੋਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ।

ਹੌੜੇ ਕੱਪੜੇ ਉਸਾਵਣਾ, ਛੱਡਦਣੀ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੇ ਮਿਲ ਭਾਵਦੇ ਰਾਹ ਭੇੜਾ ਅੱਗੇ ਜਾਵਣਾ, ਨੰਗਾ ਦੋ ਸੁਖ ਚਾਲਿਆ ਤਾਂ ਦਿਸਾ ਖਰਾ ਡਰਾਵਣਾ।

ਲੱਖ ਪਾਹਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਿਤ ਪਾਂਡੇ ਕਤ ਨਾ ਟੁੱਟੈ ਨਾ ਮਨ ਲਗੈ ਨਾ ਹੋ ਜਨ ਨ ਜਾਏ।

ਹੌਲੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਏ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰੈ ਸਤਨ ਦਹਿਲਾਏਂਦਾ ਨਦਰ ਪੱਠੇ ਜੇ ਕਰੇ।

ਪੜੀ ਸਤਿਗੁਰੂ ਬਟਾ ਕਰ ਸਲਾਹੀਏ ਜਿਸ ਵਿੱਚ ਵਡਿਆ ਵਡਿਆਈਆਂ ਸਹਿ ਮੇਲੇ ਤਾਂ ਨਦਰੇ ਆਈਆਂ ਜਦ ਇਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਥਾਰੇ ਚੁਮਾਰ ਕੱਢੀਆਂ ਬੁਰਿਆਈਆਂ ਸਹਿਤ

ਪੌੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਪੇ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਹੈ ਤੇ ਜਗਤਾ ਕਾਇਤ ਕਰ ਵੰਡੀਐ ਬੰਦਾ ਕਿਸ ਨਾ ਆਖੀਏ ਪੜਖ।

ਚਾਕਣ ਲੱਗੇ ਚਾਕਰੀ ਨਾਲ ਗਰਬਾਨ ਗੱਲਾਂ ਕਰੇ ਖਨੇਰੀਆਂ ਖਸਮਨ ਪਾਏ ਸਾਨ ਆਪ ਗੁਆਏ ਸੇਵਾ ਕਰੇ ਤਾਂ।

ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਦਿਸਨੋ ਅਗਲੇ ਵਜੋ ਪਹਿਦੂਣਾ ਖਾਏ ਖਸਮੇ ਕਰੇ ਬਰਾਬਰੇ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਗਲਾ ਮੂੰਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਸ ਨਾਨਕ ਗੁਣ

ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ।

ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ

साहिब मेरा तपहारा खिन मह थापो थापन हारा। वाहिगुरु जी का खालसा, वाहिगुरु जी की फतेह। पतित पावन भगत वच्छल करुणा निदान, कोट ब्रह्मंडा दे मालक गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र गोछ विच सुभाए मान जुड़ मिल बैठी गुरु प्यारी गुरु की साजी निवाजी साध संगत जीओ। सतगुरां दी अपार रहमत बख्शिश सदका वडभागी गुरसिख संगतां अमृत वेले तों गुरु दरबार अंदर सज रहे सुंदर दीवाना विच सुभाए मान हो के सतगुरां दे पावन पवित्र दर्शन दीदारे। अमृत बाणी श्री आसा जी की वार, होर शब्दां दा रस भिन्ना शब्द कीर्तन। सत्कार योग रागी जत्थे दी मुबारक रसना तो सरवण करके मिले हुए मोलक मनुखा जन्म दे स्वासां घड़ियां समय नूं सफल बना रहे। सतगुरु सच्चे पातशाह मेर करन कलयुग मह कीर्तन मानिंदा नहीं अपर कोई ही बिलंदा। धन गुरु अर्जन देव साहिब महाराज के वचन कीते सी है गुरसिखो मन दी एकाग्रता लियाउण वास्ते खिंडे पुंडे हुए मन नूं इधरों उधरों इकट्ठा करन वास्ते एकांत विच आ जावे शांत हो जावे। कलू दे समय अंदर कीर्तन भगती है, कलयुग मह कीर्तन मानिंदा। कलू दे समय अंदर कीर्तन दे बराबर मानिंदा सदर्श बराबर तुल नहीं अपर कोई ही बिलंदा। होर कोई साधन नहीं है, यही बल वाला साधन जेड़ा भटकदे हुए इधर उधर जांदे हुए मन कीर्तन करन वाले दा भी सुन वाले दा भी मन थाए आ जांदा टिक जांदा यही बलवान साधन है। जेड़ा बलवान मन हाथी वर्गे मोड़ मन मोड़ लिआउंदा है। ताही आप जी ने कहा कलयुग मह कीर्तन प्रधाना, गुरमुख जपिया लाए ध्याना, आप तरह सगले कुल तारे हर दरगाह पातशाह जाए। प्रधान साधन है, प्रधान तो भाव मुखी सारिया तो श्रोमणी गुरमुखा जेडे नाम निष्काम होके अरदे ध्यान ला के जपते ने उचारते ने कीर्तन गाते ने सारिया के मन एकाग्र कर देंदा वो कीर्तन। आप तरदे ने सारिया कुलां नूं भी तार लैंदे ने कीर्तन भगती करन वाले। कलू दे समय अंदर दरगाह दे विच भी कीर्तनियां जो है बाणी गाउण वाला गुरु दा जस गाउण वाला वो इज्जत दे नाल बाउची करके जांदा है। हर दरगाह पातशाह जाए दा जिन्हें आप गाया हुंदा दूजियां नूं एकागर कीता हुंदा है। ऐसा कीर्तन अमृत वेला ते अमृत बाणी ते अमृत बाणी दा कीर्तन जस बहुत वड्डे भाग हुण तां प्राप्त हुंदा है। बहुत वड्डे भाग धन गुरु अर्जन देव साहिब महाराज सच्चे पातशाह जी लड़ीवार पावन कथा उपदेश मन करके जा पे ही कह रहे ने। सत संगत विच सब तो वड्डा साधन कीर्तन है ते कीर्तन पहला सुनना है फिर मन एकाग्र हो जाता है मन करके जपया जाता है कीर्तन ना हो। चंचल मन जड़ा थाए आ जाता है फिर कथा है आस्ते आस्ते झरी दे मीह वांग
ਇਸ ਕਰਕੇ ਮਨ ਮਾਹੇ ਜਾਪ ਭਗਵੰਤ ਗੁਰਪੂਰਾ ਇਹੋ ਦੀਨੋ ਮੰਤ ਮਿਟੇ ਸਗਲ ਭੈ ਤ੍ਰਾਸ ਪੂਰਨ ਹੋਈ ਆਸ ਕਲ ਕਿਆਸ। ਪੂਰਿਆਂ ਗੁਰਾਂ ਨੇ ਹੀ ਸਲਾਹ ਮਸ਼ਵਰਾ ਦਿੱਤਾ ਹੈ, ਮਨ ਕਰਕੇ ਹਿਰਦੇ ਕਰਕੇ ਜਦੋਂ ਯਾਦ ਉਹਦੀ ਆ ਜਾਂਦੀ ਹੈ, ਜਪਾਂਗੇ ਫਿਰ ਸੰਸੇ ਡਰ ਸਾਰੇ ਹੀ ਹਿਰਦੇ ਦੇ ਵਿੱਚ ਹੀ ਨੇ, ਮਨ ਵਿੱਚ ਹੀ ਨੇ ਪੈਦਾ ਹੁੰਦੇ ਨੇ, ਸਾਰੇ ਹੀ ਬਹਿ ਜਾਣਗੇ। ਸੋ ਪੂਰਨ ਹੋਈ ਆਸ, ਆਸਾਂ ਵੀ ਪੂਰੀਆਂ ਹੋ ਜਾਣਗੀਆਂ। ਸਤਿਗੁਰਾਂ ਦੇ ਦਰ 'ਤੇ ਆ ਕੇ ਵਾਹਿਗੁਰੂ ਦੀ ਕੀਤੀ ਸੇਵਾ ਕੀਤਾ ਸਿਮਰਨ ਸਫਲਾ ਹੈ। ਕੀਮਤ ਕਿਛ ਕਹਿਣ ਨਾ ਜਾਈ, ਸੱਚੇ ਸੱਚ ਲੱਖ ਭੇਵਾ, ਸਫਲ ਸੇਵਾ ਗੁਰਦੇਵਾ। ਕੀਮਤ ਕਿਛ ਕਹਿਣ ਨਾ ਜਾਈ, ਸੱਚੇ ਸੱਚ ਲੱਖ ਭੇਵਾ ਰਹਾਓ। ਅਸੀਂ ਬਖਸ਼ਿਸ਼ ਕਰਨ ਕਰਾਮ ਨੇ, ਭਾਵੇਂ ਸਾਰਾ ਕੁਝ ਕਰਨ ਵਾਲਾ ਅਤੇ ਜੀਵਾਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਆਪ ਹੈ। ਇਸ ਕਹੋ ਸਦਾ ਮਨ ਜਾਪ, ਐ ਮਨੁੱਖ ਨੂੰ ਮਨ ਕਰਕੇ ਜਾਪ, ਉਹਦੀ ਸੇਵਾ ਕਰ, ਭਗਤੀ ਕਰ। ਤਿਸ ਕੀ ਸੇਵਾ ਕਰਨੀ ਤੇ ਵੀ ਕਿਹਾ, ਉਹਦੀ ਭਗਤੀ ਹਰ ਰੋਜ਼ ਕਰ। ਉਹਦੀ ਸੇਵਾ ਕੀ? ਉਹਦੀ ਭਗਤੀ ਹੈ ਸੱਚੇ ਪਾਤਸ਼ਾਹ, ਯਾਦ ਵਿੱਚ ਜੁੜਨਾ ਹੈ। ਇਹ ਨਿਰਗੁਣ ਬ੍ਰਹਮ ਦੀ ਜੋਤੀ ਸਰੂਪ ਦੀ, ਪ੍ਰਕਾਸ਼ ਸਰੂਪ ਦੀ ਸੇਵਾ ਹੈ। ਜਿਵੇਂ ਪ੍ਰਤੱਖ ਆਪਾਂ ਸੇਵਾ ਕਰਦੇ ਹਾਂ, ਉਹਦੀ ਭਗਤੀ ਹੀ, ਉਹਦਾ ਸਿਮਰਨ ਹੀ ਉਹਦੀ ਸੇਵਾ ਹੈ। ਤਿਸ ਕੀ ਸੇਵਾ ਕਰਨੀ, ਸੱਚ ਸਹਿਜ ਸੁਖ ਪਾਵੈ ਨੀ। ਸੱਚਾ ਅਤੇ ਸਹਿਜ ਟਿਕਾ ਦਾ, ਸ਼ਾਂਤੀ ਦਾ, ਆਤਮਾ ਦੇ ਆਨੰਦ ਦਾ ਮਿੱਤਰਾ ਸੁਖ ਪਾ ਲਵੇਗਾ। ਇਹ ਗੁਰਸਿੱਖਾ ਬੜੇ ਪਿਆਰ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕੱਲ੍ਹ ਕਿਹਾ ਸੀ। ਇਹਦੇ ਕਹਿੰਦੇ ਨੇ ਆਪਣੇ ਮਨ ਨੂੰ ਹੀ ਸੰਬੋਧਨ ਹੋ ਕੇ, ਮਨ ਮਾਹੇ ਜਾ ਭਗਵੰਤ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬੇਤੀ। ਐ ਮੇਰੇ ਮਿੱਤਰ ਮਨ ਤੂੰ ਟਹਿਕ, ਤੂੰ ਆਪਣੇ ਘਰ ਵਿੱਚ ਆ, ਆਪਣੇ ਮਾਲਕ ਨਾਲ ਇਕਾਗਰ ਹੋ, ਉਹਦੇ ਧਿਆਨ ਵਿੱਚ ਜੁੜ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਤੇਰੇ ਦੁਖੀ ਵਾਹਿਗੁਰੂ ਆਪ ਦੂਰ ਕਰ ਦੇਵੇਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਛੇ ਰਸ ਜਿਹੜੇ ਲੱਗੇ ਹੋਏ ਆਪੇ ਹੀ ਲੱਥ ਜਾਣਗੇ। ਆਪਦਾ ਭਈ ਬੇਤੀ, ਸਾਰੀ ਬਤਾ ਬਤੀਤ ਹੋ ਜਾਵੇਗੀ, ਖਤਮ ਹੋ ਜਾਵੇਗੀ। ਤੂੰ ਆਪਣੇ ਘਰ ਵਿੱਚ ਆ, ਜਿਹੜਾ ਬੰਦਾ ਘਰ ਵਿੱਚ ਨਾ ਵੜੇ ਉਹਦੇ ਘਰ ਨੂੰ ਚੋਰ ਲੱਗ ਹੀ ਜਾਂਦੇ ਨੇ। ਸੋ ਲੁੱਟਮਾਰ ਹੋ ਜਾਂਦੀ ਹੈ, ਚੋਰੀਆਂ ਹੋ ਜਾਂਦੀਆਂ ਨੇ, ਘਰ ਵਿੱਚ ਬੰਦਾ ਰਹਿੰਦਾ ਹੈ, ਰਖਵਾਲੀ ਹੁੰਦੀ ਹੈ। ਅੰਤਰ ਧਿਆਨ ਹੋਣਾ, ਆਪਣੇ ਘਰ ਦਾ ਪਤਾ ਲੱਗੇਗਾ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇਗੀ, ਔਗੁਣਾਂ ਤੋਂ ਛੁਟਕਾਰਾ ਹੋਵੇਗਾ, ਗੁਣ ਆ ਕੇ ਵਸ ਜਾਣਗੇ। ਤਾਂ ਹੀ ਕਿਹਾ ਸੀ ਸੱਚ ਸਹਿਜ ਸੁਖ ਪਾਵੈ ਮੀਤ। ਐ ਮਿੱਤਰਾ, ਸੱਚਾ ਅਤੇ ਸਹਿਜ ਸ਼ਾਂਤੀ ਦਾ, ਪੂਰਨ ਟਿਕਾ ਦਾ, ਆਤਮਾ ਦੇ ਆਨੰਦ ਦਾ ਸੁੱਖ ਤੂੰ ਪਾ ਲਵੇਂਗਾ। ਮੇਰਾ ਸਾਹਿਬ ਮੇਰਾ ਤਪਾਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿ ਰਹੇ, ਉਹ ਸਾਹਿਬ ਮਾਲਕ ਹੈ ਜੋ, ਸਾਹਿਬ ਮੇਰਾ ਮਿਹਰਬਾਨ, ਮਿਹਰਬਾਨ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਉਹ ਮਾਲਕ ਹੈ ਸਾਡਾ, ਮਾਲਕ ਮਿਹਰਬਾਨ ਹੈ, ਮਿਹਰਬਾਨ ਬੜਾ ਮਿਹਰਬਾਨ ਹੈ। ਜੀ ਸਗਲ ਕੋ ਦੇ ਦਾਨ, ਸਾਰੇ ਜੀਵਾਂ ਨੂੰ ਉਪਜੀਵਕਾ ਦਾ, ਰੋਜ਼ੀ ਰੋਟੀ ਦਾ ਪ੍ਰਬੰਧ ਕਰਕੇ ਦੇ ਰਿਹਾ, ਦਾਨ ਦੇ ਰਿਹਾ, ਬਿਨਾਂ ਮੰਗਿਆਂ ਤੋਂ ਦੇ ਰਿਹਾ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀ ਆ, ਤੂੰ ਦਰਖ ਹੈਗਾ ਸਿਰਜਣਹਾਰ, ਕਾਹਦੇ ਵਾਸਤੇ ਡੋਲਦਾ ਹੈ? ਉਹ ਸਿਰਜਣਹਾਰ ਜਿਹਨੇ ਪੈਦਾਇਸ਼ ਕੀਤੀ ਹੈ ਉਹ ਰੱਖੇਗਾ, ਰਖਵਾਲਾ ਹੋਵੇ। ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਜਿਹਨੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਆਸਰਾ ਦੇ ਰਿਹਾ, ਦੇਵੇਗਾ।
ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਐਸਾ ਕੁਦਰਤ ਕੀਮ ਨਾ ਜਾਣੀ ਵੱਡਾ ਬੇਪਰਵਾਹ ਉਹਦੀ ਕੁਦਰਤ ਸ਼ਕਤੀ ਦੀ ਕੋਈ ਕੀਮਤ ਨਹੀਂ ਜਾਣੀ ਜਾਂਦੀ ਹੈ ਬੇਅੰਤ ਹੈ ਸੱਚੇ ਪਾਤਸ਼ਾਹ ਬੜਾ ਬੇਅੰਤ ਹੈ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਬਹੁਤ ਵੱਡਾ ਹੈ ਬੇਪਰਵਾਹ ਹੈ ਕਿਸੇ ਦੇ ਮੁਤਾਜ ਨਹੀਂ ਹੈ ਉਹਨੂੰ ਪਰਵਾਹ ਨਹੀਂ ਹੈ ਉਹ ਆਜ਼ਾਦ ਹੈ ਸਵੈਤੰਤਰ ਹੈ ਕਰਨ ਕਰਾਮ ਨੇ ਆਪ ਹੈ ਨਾ ਆਜ਼ਾਦ ਹੈ ਜੋ ਚਾਹੇ ਕਰ ਸਕਦਾ ਕਰਾ ਸਕਦਾ ਕਰਨ ਵਾਲਾ ਵੀ ਹੈ ਕਰਾਉਣ ਦੇ ਵੀ ਸਮਰੱਥ ਹੈ ਜੋ ਚਾਹੇ ਸਮਰੱਥ ਹੈ ਤਾਂ ਕਰਕੇ ਕਰਨ ਕਰਾਮ ਨਾ ਆ ਰਿਹਾ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਬਹੁਤ ਵੱਡਾ ਹੈ ਸਾਹਿਬ ਮੇਰਾ ਤਭਾਰਾ ਬਹੁਤ ਭਾਰਾ ਹੈ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਐ ਬੰਦੇ ਤੇਰਾ ਕੰਮ ਹੈ ਬੰਦਗੀ ਕਰਨੀ ਤੇਰਾ ਨਾਮ ਬੰਦਾ ਪਿਆ ਹੈ ਬੰਦ ਖਲਾਸੀ ਕੱਟ ਲੈ ਜੂਨੀਆਂ ਦੀ 84 ਲੱਖ ਜੂਨੀ ਜਿਹਦੇ ਵਿੱਚੋਂ ਆਇਆ ਹੈ ਬੰਦੀ ਕੱਟ ਲੈ ਬੰਦਗੀ ਕਰਕੇ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮਹਿਸਾ ਸੋ ਐਸਾ ਵਾਹਿਗੁਰੂ ਹੈ ਜਿੰਨਾ ਚਿਰ ਤੇਰੇ ਹਿਰਦੇ ਵਿੱਚ ਸਾਹ ਚੱਲਦੇ ਨੇ ਜਪ ਲੈ ਸਵਾਸ ਸਵਾਸ ਸਫਲਾ ਕਰ ਲੈ ਇਹਨਾਂ ਬੜਾ ਵੱਡਾ ਬੇਅੰਤ ਪ੍ਰਭੂ ਹੈ ਸਾਹਿਬ ਮੇਰਾ ਤਭਾਰਾ ਖਿਨ ਮਹਿ ਥਾਪੋ ਥਾਪਨ ਹਾਰਾ ਬਹੁਤ ਭਾਰਾ ਹੈ ਬਹੁਤ ਵੱਡਾ ਹੈ ਸੱਚੇ ਪਾਤਸ਼ਾਹ ਇੱਕ ਖਿਨ ਦੇ ਵਿੱਚ ਹੀ ਕਿੰਨਾ ਕੁ ਭਾਰਾ ਹੈ ਕਿੰਨਾ ਕੁ ਸਮਰੱਥਾਵਾਨ ਹੈ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਤਾਂ ਹੀ ਕਿਹਾ ਸਾਰੀਆਂ ਕਲਾ ਸਮਰੱਥ ਨੇ ਗਿਣਤੀ ਦੀਆਂ ਕਲਾ ਨਹੀਂ ਉਹਦੇ ਵਿੱਚ ਸਾਰੀਆਂ ਕਲਾ ਨੇ ਅਤ ਭਾਰਾ ਹੈ ਬਹੁਤ ਭਾਰਾ ਹੈ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਅਸੀਂ ਮਾਲ ਚਾਕਰ ਚਾਹ ਨਾਲ ਕੀਤੀ ਹੋਈ ਚਾਕਰੀ ਸੇਵਾ ਉਹਦੇ ਸੇਵਕ ਆ ਉਹ ਗੋਬਿੰਦ ਅਕਾਲ ਪੁਰਖ ਦੇ ਚਾਕਰ ਚਾਕਰੀ ਚਾਹ ਨਾਲ ਕੀਤੀ ਹੋਈ ਉਹਨੂੰ ਮੰਨ ਕੇ ਸਵੀਕਾਰ ਕਰਕੇ ਉਹਦੇ ਪਿਆਰ ਵਿੱਚ ਅਸੀਂ ਉਹ ਗੋਬਿੰਦ ਦੇ ਚਾਕਰ ਹਾਂ ਸੇਵਕ ਹਾਂ ਸਾਡਾ ਮਾਲਕ ਬੜਾ ਭਾਰਾ ਬੜਾ ਡਾਢਾ ਹੈ ਸਮਰੱਥ ਸੱਚੇ ਪਾਤਸ਼ਾਹ ਐਸਾ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਸੋਠ ਰਾਗਣੀ ਵਿੱਚ ਆਪ ਜੀ ਬਖਸ਼ਿਸ਼ ਤੂੰ ਬਹੁਤ ਵੱਡਾ ਸਾਡਾ ਮਾਲਕ ਹੈ ਸਵਾਮੀ ਹੈ ਅਸੀਂ ਤੇਰੇ ਸੇਵਕ ਹਾਂ ਸਾਨੂੰ ਸੰਤਾਂ ਨੂੰ ਤੇਰੇ ਭਗਤਾਂ ਨੂੰ ਤੇਰਾ ਆਸਰਾ ਹੈ ਸੱਚੇ ਪਾਤਸ਼ਾਹ ਜਦੋਂ ਜਦੋਂ ਵੀ ਆਪ ਜੀ ਨੇ ਛਿਣ ਮਾਤਰ ਨੂੰ ਯਾਦ ਕੀਤਾ ਰੱਖਿਆ ਵਾਸਤੇ ਉਸੇ ਵੇਲੇ ਰੱਖਿਆ ਹੋਈ ਸਾਨੂੰ ਗੁਰੂ ਅਰਜਨ ਦੇ ਉਸੇ ਵੇਲੇ ਹੋਈ ਉਹਨੇ ਆਪਣੀ ਸਮਰੱਥਾ ਵਿਖਾਈ ਹੈ ਉਸੇ ਵੇਲੇ ਆਪ ਜੀ ਨੇ ਤੇ ਵੀ ਕਿਹਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਬੜੇ ਵਿਘਨ ਪਾਉਣੇ ਚਾਹੁੰਦੇ ਸੀ ਸ਼ਰੀਕ ਬੜੇ ਵਿਘਨ ਪਾਉਣੀ ਚਾਹੁੰਦੀ ਸਮੇਂ ਦੀ ਸਰਕਾਰ ਹੁਕਮਰਾਨ ਸ਼ਹੀਦੀ ਤੋਂ ਪਹਿਲਾਂ ਕਈ ਹਮਲੇ ਹੋਏ ਸਨ ਸਾਹਿਬਜ਼ਾਦੇ ਨੂੰ ਵੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸੀ ਪਰ ਠਾਕੁਰ ਭਾਰਾ ਸੀ ਫੇਲ ਹੋ ਗਏ ਸਾਰੇ ਸਾਰੇ ਖਤਮ ਹੋ ਗਏ ਸੱਚੇ ਪਾਤਸ਼ਾਹ ਜੀ ਰੱਖਿਆ ਕੀਤੀ ਆਪ ਸੁਲਹੀ ਖਾਨ ਚੰਗਾ ਭਲਾ ਹੀ ਘੋੜਾ ਤਰਪ ਗਿਆ ਸੀ ਭੱਠੇ ਵਿੱਚ ਸੜ ਕੇ ਮਰ ਗਿਆ ਸੀ ਜਿਉਂਦਾ ਹੀ ਜਿਉਂਦਾ ਸੜ ਕੇ ਮਰ ਗਿਆ ਐਸੀ ਹਾਲਤ ਹੋਈ ਸੁਲੱਭੀ ਖਾਨ ਮਾਰਿਆ ਗਿਆ ਬੀਰਬਲ ਨੇ ਰੋਹ ਮਾਰਿਆ ਆਪ ਜੀ ਨੂੰ ਉਹ ਜਿਉਂਦਾ ਨਹੀਂ ਆਇਆ ਉਧਰੋਂ ਪੱਛਮ ਵੱਲੋਂ ਹੋਰ ਵੀ ਬੜੇ ਆਕੜੇ ਸੀ ਹਰ ਗੁਰੂ ਪਿਆਰੀ ਸਾਧ ਸੰਗਤ ਜੀ ਕਾਨੇ ਵਰਗੇ ਮਾਰੇ ਗਏ
ਜਿਨ੍ਹਾਂ ਕਬੂਲ ਬੋਲੇ ਸੀ ਐਂ ਕਰ ਦਿਆਂਗੇ ਜਿਉਂ ਕਰ ਦਿਆਂਗੇ। ਭਾਰਾ ਠਾਕੁਰ ਸੀ, ਪੂਰਨ ਵਿਸ਼ਵਾਸ ਸੀ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਉੱਤੇ। ਤਾਂ ਹੀ ਆਪ ਜੀ ਨੇ ਸੰਤਾਂ ਪਰਵਾਸਾ ਤੂੰ ਭਾਰ ਉਠ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਉਹ ਕਿਵੇਂ ਦੁੱਖ ਪਾ ਸਕਦਾ, ਕਿਸ ਤਰ੍ਹਾਂ ਦਾ ਦੁੱਖ ਪਾ ਸਕਦਾ, ਨਹੀਂ ਪਾ। ਜਿਹਦੇ ਮਾਲਕ ਤੂੰ ਸਿਰ ਤੇ ਮਾਲਕ ਹੈ, ਜਿਹਦੇ ਸਿਰ ਦਾ ਮਾਲਕ ਸਾਈਂ ਤੂੰ ਹੈ, ਜਿਹਨੂੰ ਤੇਰਾ ਓਟ ਆਸਰਾ ਹੈ, ਦਿਲ ਦਿਮਾਗ ਵਿੱਚ ਮਨ ਬਾਣੀ ਸਰੀਰ ਕਰਕੇ ਸੱਚੇ ਪਾਤਸ਼ਾਹ ਮਾਦੋ ਤੂੰ ਠਾਕੁਰ ਸਿਰ ਮੋਰਾ, ਈਹਾ ਊਹਾ ਤੁਹਾਰੋ ਧੋਰਾ, ਸਾਰੇ ਥਾਵਾਂ ਤੇ ਇੱਥੇ ਉੱਥੇ ਤੁਹਾਡਾ ਆਸਰਾ ਹੈ, ਤੂੰ ਸਾਡੇ ਸਿਰ ਦਾ ਸਾਈਂ ਹੈ ਮਾਲਕ ਸੱਚੇ ਪਾਤਸ਼ਾਹ। ਗਰੀਬ ਨਿਵਾਜ ਆਪ ਜੀ ਸ੍ਰੀ ਮੁੱਖ ਵਾਕਾਂ ਵਿੱਚ ਇਹੋ ਬੇਨਤੀ ਕਰਦੇ ਨੇ, ਸਾਹਿਬ ਮੇਰਾ ਤ ਭਾਰਾ, ਬਹੁਤ ਭਾਰਾ ਹੈ, ਖਿਨ ਮਹਿ ਥਾਪ ਥਾਪਨ ਹਾਰਾ, ਇੱਕ ਖਿਨ ਦੇ ਵਿੱਚ ਥਾਪ ਥਾਪਣ ਵਾਲਾ, ਪੈਦਾ ਕਰਨ ਵਾਲਾ ਹੈ, ਅਸਥਾਪਨ ਕਰਨ ਵਾਲਾ, ਇੱਕ ਖਿਨ ਵਿੱਚ ਜਿਤੇ ਕਰੋਪ ਹੋ ਜਾਵੇ ਉਹਨੂੰ ਥਾਪ ਦਿੰਦਾ, ਚੱਕ ਦਿੰਦਾ ਹੈ ਧਰਤੀ ਤੋਂ, ਨਾਸ ਕਰ ਦਿੰਦਾ ਹੈ। ਖਿਨ ਦੇ ਵਿੱਚ ਏਡਾ ਭਾਰਾ ਹੈ, ਦੁਨੀਆ ਦੀਆਂ ਬਿਲਡਿੰਗਾਂ ਬਣਾਉਣ ਵਾਸਤੇ ਬੜਾ ਟਾਈਮ ਲੱਗਦਾ, ਬੜੇ ਕਾਰੀਗਰ ਲਾਉਣੇ ਪੈਂਦੇ ਨੇ, ਬੜਾ ਟਾਈਮ ਲੱਗਦਾ ਹੈ, ਇੰਜੀਨੀਅਰ ਤੋਂ ਲੈ ਕੇ ਮੈਪ ਤੋਂ ਲੈ ਕੇ ਵੱਖੋ ਵੱਖਰੇ ਬੰਦੇ ਆਉਂਦੇ ਨੇ। ਏਡਾ ਵੱਡਾ ਸੰਸਾਰ ਖੇਡ ਰਚੀ ਹੈ, ਜਗ ਦਾ ਤਮਾਸ਼ਾ ਰਚਿਆ ਉਸ ਵਾਹਿਗੁਰੂ ਨੇ। ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰੇ, ਜਗਤ ਦੀ ਰਚਨਾ ਕੀਤੀ ਹੈ। ਬਹੁਤਾ ਟਾਈਮ ਨਹੀਂ ਲੱਗਦਾ ਪੰਜਾਂ ਤੱਤਾਂ ਨੂੰ ਸਾਜਣ 'ਤੇ।

ਥਾਪੋ ਥਾਪਨਹਾਰਾ, ਇੱਕ ਖਿੰਦੇ ਵਿੱਚ ਥਾਪ ਦਿੰਦਾ ਹੈ, ਜੀਵਾਂ ਨੂੰ ਜਨਮ ਦਿੰਦਾ, ਇੱਕ ਖਿੰਦੇ ਵਿੱਚ ਹੀ ਚੱਕ ਲੈਂਦਾ ਹੈ। ਜਨਮ ਹੁੰਦਾ ਉਦੋਂ ਵੀ ਛਿੰਨ ਲੱਗਦਾ ਹੈ, ਜਦੋਂ ਡੈਥ ਹੁੰਦੀ ਉਦੋਂ ਵੀ ਛਿੰਨ ਹੀ ਲੱਗਦਾ ਹੈ। ਕੀਰਲਾ ਸਵਾਸ ਨਬਜ਼ ਬੰਦ ਹੋ ਜਾਂਦੀ ਉਦੋਂ ਹੀ ਪਤਾ ਲੱਗਦਾ ਹੈ। ਠੰਡਾ ਹੋ ਜਾਂਦਾ ਸਰੀਰ ਜਦੋਂ ਖਿੰਨ ਮੈਂ ਥਾਪੋ ਥਾਪਨ ਹਾਰਾ, ਵਾਹਿਗੁਰੂ ਸੱਚੇ ਪਾਤਸ਼ਾਹ ਭੁਚਾਲ ਆਉਂਦਾ ਹੈ ਖਿੰਨ ਦੇ ਵਿੱਚ ਹੀ। ਸੋ ਇਸ ਕਰਕੇ ਖਿੰਨ ਹੀ ਲੱਗਦਾ ਹੈ, ਥਮਾ ਨਹੀਂ ਲੱਗਦਾ ਅਤੇ ਭੱਜਣ ਵੀ ਨਹੀਂ ਦਿੰਦਾ ਉਹ ਜੀਵਾਂ ਨੂੰ ਜਦੋਂ ਉਹ ਥਾਪਦਾ ਹੈ। ਖਿੰਨ ਮੈਂ ਥਾਪ ਉਹ ਥਾਪਨ ਹਾਰਾ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਐਸਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲਾ ਨਿਤ ਸਾਰ ਸਮਾਲਾ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਐਸਾ ਬੇਅੰਤ ਹੈ, ਵੱਡਾ ਹੈ ਸੱਚੇ ਪਾਤਸ਼ਾਹ ਭਾਰਾ ਹੈ। ਖਿੰਨ ਮੈਂ ਥਾਪ ਉਹ ਥਾਪਨ ਹਾਰਾ, ਇੱਕ ਛਿੰਨ ਦੇ ਵਿੱਚ ਰਚਨ ਵਾਲਾ ਹੈ ਅਤੇ ਇੱਕ ਛਿੰਨ ਦੇ ਵਿੱਚ ਹੀ ਆਪਣੀ ਬਣਾਈ ਹੋਈ ਰਚਨਾ ਨੂੰ ਖਤਮ ਕਰ ਦੇਣ ਵਾਲਾ ਹੈ, ਖੇਡ ਨੂੰ ਮਿਟਾ ਦੇਣ ਵਾਲਾ ਹੈ। ਤਿਸ ਬਿਨ ਅਵਰਨਾ ਕੋਈ, ਉਹ ਵਾਹਿਗੁਰੂ ਤੋਂ ਬਿਨਾਂ ਏਡਾ ਵੱਡਾ ਸਮਰੱਥਾਵਾਨ ਕੋਈ ਨਹੀਂ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਸਾਰੇ ਜਰੇ ਜਰੇ ਵਿੱਚ ਆਪ ਹੀ ਸਮਾਇਆ ਹੋਇਆ, ਸਾਰੇ ਉਹਦਾ ਹੀ ਰੂਪ ਨੇ, ਉਹਦੀ ਜੋਤ ਹੈ। ਕੁਝ ਬਿਨਾਂ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰੇ ਬਿਨਾਂ ਦੂਜਾ ਨਹੀਂ ਹੈ। ਤੂੰ ਕਰਦਾ ਉਹੀ ਹੁੰਦਾ ਸੱਚੇ ਪਾਤਸ਼ਾਹ, ਤੂੰ ਹੀ ਕਰਤਾਰ ਆ। ਤੂੰ ਕਰਤਾਰ ਕਰੈ ਸੋ, ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਹੀ ਜ਼ੋਰ ਆ ਸਰੀਰਾਂ ਵਿੱਚ, ਕਲਾ ਤੇਰੀ ਹੈ, ਮਨਾਂ ਵਿੱਚ ਹਿਰਦਿਆਂ ਵਿੱਚ ਤੇਰੀ ਜ਼ੋਰ ਦੀ ਆਸਰਾ ਹੈ, ਟੇਕ ਹੈ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇਕ। ਇਸ ਕਰਕੇ ਅਸੀਂ ਹਮੇਸ਼ਾ ਲਈ ਤੇਰੇ ਇੱਕ ਨੂੰ ਜਪਦੇ ਹਾਂ ਸੱਚੇ ਪਾਤਸ਼ਾਹ ਜੀ ਮੇਰ ਕਰ। ਤਿਸ ਬਿਨ ਅਵਰ ਨਾ ਕੋਈ, ਉਹ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਸਮਰੱਥਾ ਸਹਾਇਤਾ ਕਰਨ ਵਾਲਾ, ਜਨ ਕਾ ਰਾਖਾ ਸੋਈ, ਆਪਣੇ ਪਿਆਰਿਆਂ ਦਾ, ਜਨਾਂ ਦਾ, ਸਵਾਹ ਸਵਾਹ ਜਪਣ ਵਾਲਿਆਂ ਦਾ ਪ੍ਰਤੱਖ ਰਾਖਾ ਉਹ ਆਪ ਹੁੰਦਾ ਹੈ, ਸੋਈ ਉਹ ਆਪ ਹੀ ਰੱਖਿਆ ਕਰਦਾ ਹੈ ਸੱਚੇ ਪਾਤਸ਼ਾਹ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਰੱਖਿਆ ਕਰਦਾ, ਕਿਸੇ ਨੂੰ ਨਹੀਂ ਭੇਜਦਾ, ਕਿਸੇ ਦੇਵੀ ਦੇਵਤੇ ਨੂੰ ਜਾਂ ਹੋਰ ਨੂੰ। ਜਿਵੇਂ ਦੁਨੀਆਂ ਦੇ ਰਾਜੇ ਮਹਾਰਾਜੇ, ਜਿੱਥੇ ਅਨੁਸ਼ਾਸਨ ਵਿਗੜ ਜਾਂਦਾ ਹੈ ਉੱਥੇ ਫੌਜਾਂ ਦੇ ਕੇ ਆਪਣੇ ਅਹਿਲਕਾਰ ਭੇਜਦੇ ਨੇ, ਜਰਨੈਲਾਂ ਨੂੰ ਭੇਜਦੇ ਨੇ ਸੱਚੇ ਪਾਤਸ਼ਾਹ। ਪ੍ਰਭ ਜਨ ਕਾ ਦੁੱਖ ਨਾ ਖਾਵ ਸਕ ਹੈ, ਫੜ ਜੋਨੀ ਜੁੱਤੇ, ਆਪਣੇ ਪਿਆਰੇ ਦਾ ਦੁੱਖ ਸਹਾਰ ਨਹੀਂ ਸਕਦਾ, ਆਪ ਰੱਖਿਆ ਕਰਦਾ ਹੈ। ਜਨ ਕਾ ਰਾਖਾ ਸੋਈ, ਜਨਾਂ ਦਾ, ਆਪਣੇ ਪਿਆਰਿਆਂ ਦਾ ਸੋਈ ਉਹ ਆਪ ਹੀ ਰਖਵਾਲਾ ਹੁੰਦਾ ਹੈ। ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ, ਆਪਣੇ ਪਿਆਰਿਆਂ ਨੂੰ ਸਵਾ ਸਵਾਸ ਪ੍ਰਤਪਾਲਦਾ ਹੈ ਸੱਚੇ ਪਾਤਸ਼ਾਹ। ਗਰੀਬ ਨਿਵਾਜ, ਕੋਈ ਆਂਚ ਨਹੀਂ ਆਉਣ ਦਿੰਦਾ ਹੈ, ਉਹਨਾਂ ਦਾ ਰਖਵਾਲਾ ਹੁੰਦਾ, ਜਨ ਕਾ ਰਾਖਾ ਆਪ ਹੁੰਦਾ, ਉਹਦੇ ਬਿਨਾਂ ਦੂਜਾ ਕੋਈ ਨਹੀਂ ਹੁੰਦਾ। ਪੂਰਨ ਵਿਸ਼ਵਾਸ ਭਰੋਸਾ ਪਿਆਰਿਆਂ ਨੂੰ, ਜਨਾਂ ਨੂੰ ਹੁੰਦਾ ਹੈ। ਇੱਕ ਮਹਾਤਮਾ ਕਥਾ ਕਰਦੇ ਸੀ ਰਾਜ ਦਰਬਾਰ ਵਿੱਚ, ਇੱਕ ਸਾਖੀ ਆਉਂਦੀ ਛੋਟੀ ਜੀ, ਪਰਮੇਸ਼ਰ ਆਪਣੇ ਪਿਆਰਿਆਂ ਦੀ ਆਪ ਰੱਖਿਆ, ਹੋਰ ਕਿਸੇ ਨੂੰ ਕਿਉਂ ਨਹੀਂ ਭੇਜਦਾ, ਏਡਾ ਵੱਡਾ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ। ਮਹਾਤਮਾ ਕਥਾ ਕਰਦੇ ਸੀ, ਰਾਜਾ ਸੁਣਦਾ ਹੁੰਦਾ ਸੀ ਰਾਜ ਦਰਬਾਰ ਵਿੱਚ। ਉਹਨੇ ਸਵਾਲ ਕੀਤਾ ਇੱਕ ਦਿਨ ਵੀ ਮਹਾਤਮਾ ਜੀ, ਤੁਸੀਂ ਧਾਰਮਿਕ ਸ਼ਾਸਤਰਾਂ ਦੀ ਕਥਾ ਕਰਦੇ ਹੋ, ਬਹੁਤੀ ਵਾਰ ਇਹੋ ਹੀ ਸੁਣਿਆ ਆਪ ਰਖਵਾਲਾ ਹੁੰਦਾ, ਆਪ ਆ ਕੇ ਰੱਖਿਆ ਕਰਦਾ ਆਪਣੇ ਪਿਆਰਿਆਂ ਦੀ, ਏਡਾ ਵੱਡਾ ਪਾਤਸ਼ਾਹ, ਮੈਂ ਵੀ ਛੋਟਾ ਜਿਹਾ ਰਾਜਾ ਵਾਂ,

ਜਿੱਥੇ ਕਿੱਥੇ ਮੈਨੂੰ ਲੋੜ ਪੈਂਦੀ ਮੇਰੇ ਰਾਜ ਵਿੱਚ ਬਗਾਵਤ ਹੁੰਦੀ ਹੈ, ਰੌਲਾ ਉੱਠਦਾ, ਮੈਂ ਆਪਣਾ ਕੋਈ ਅਹਿਲਕਾਰ ਫੌਜਾਂ ਦੇ ਕੇ ਭੇਜ ਦਿੰਦਾ, ਆਪ ਨਹੀਂ ਜਾਂਦਾ, ਆਪ ਇੱਥੇ ਰਹਿੰਦਾ ਨਿਚਿੰਤ ਹੋ ਕੇ। ਮੈਂ ਹੁਕਮ ਚਾੜ ਕੇ ਫੌਜਾਂ ਭੇਜ ਦਿੰਦਾ ਵਾਂ ਤੇ ਉਹ ਠੀਕ ਹੋ ਜਾਂਦਾ, ਰੱਖਿਆ ਹੁੰਦੀ ਹੈ ਲੋਕਾਂ ਦੀ, ਜਿੱਥੇ ਕੋਈ ਦੁੱਖ ਦਿੰਦਾ ਦੁਖੀ ਹੁੰਦੀ ਪਰਜਾ। ਰੱਬ ਨੂੰ ਵੀ ਚਾਹੀਦਾ ਹੈ, ਭਗਵਾਨ ਨੂੰ ਵੀ ਚਾਹੀਦਾ ਹੈ ਕਿ ਕਿਸੇ ਦੇਵੀ ਦੇਵਤੇ ਦੀ ਡਿਊਟੀ ਲਾ ਦਿਆ ਕਰੇ, ਆਪ ਕਿਉਂ ਆਉਂਦਾ ਹੈ, ਇਹ ਮੇਰਾ ਸਵਾਲ ਹੈ। ਉਹ ਸਾਧੂ ਮਹਾਤਮਾ ਕਹਿਣ ਲੱਗੇ, ਰਾਜਨ ਫਿਰ ਕਿਸੇ ਦਿਨ ਇਹਦਾ ਜਵਾਬ ਦੇਵਾਂਗੇ, ਦੇਵਾਂਗੇ ਜ਼ਰੂਰ। ਠੀਕ ਹੈ, ਬਹੁਤ ਸੋਹਣਾ ਜਵਾਬ ਸਵਾਲ ਹੈ, ਲੇਕਿਨ ਅੱਜ ਨਹੀਂ, ਫਿਰ ਕਿਸੇ ਦਿਨ ਦੇਵਾਂਗੇ। ਉਹਨੇ ਕਿਹਾ ਠੀਕ ਹੈ ਜੀ। ਕਈ ਦਿਨ ਲੰਘ ਗਏ, ਮਹਾਤਮਾ ਨੇ ਕਹਿ ਕੇ ਇੱਕ ਦਿਨ ਦਰਬਾਰ ਜਿਹੜਾ ਸੀ, ਸੋਹਣਾ ਸਰੋਵਰ ਰਾਜੇ ਨੇ ਬਣਾਇਆ ਹੋਇਆ ਸੀ, ਬੂਟੇ ਲਾਏ ਹੋਏ ਸਨ, ਸਵੱਛ ਜਲ ਨਾਲ ਸਰੋਵਰ ਭਰਿਆ ਹੁੰਦਾ ਸੀ, ਸਰੋਵਰ ਦੇ ਕਿਨਾਰੇ ਸਭਾ ਲਵਾ ਲਈ। ਇੱਕ ਦਿਨ ਰਾਜੇ ਦੀ ਕਹਿ ਕੇ ਸਾਰੇ ਵਜ਼ੀਰ, ਰਾਜਾ, ਪਾਤਸ਼ਾਹ, ਮਹਾਤਮਾ ਦਾ ਆਸਣ ਲੱਗਾ ਹੋਇਆ ਸੀ ਸਰੋਵਰ ਦੇ ਐਨ ਕਿਨਾਰੇ ਤੇ, ਸਰੋਵਰ ਜਲ ਨਾਲ ਭਰਿਆ ਹੋਇਆ ਸੀ, ਲਪਾ ਲਪ ਸੁੰਦਰ ਜਲ ਨਾਲ, ਸਾਫ ਜਲ ਨਾਲ ਸਭਾ ਲੱਗੀ ਹੋਈ ਸੀ। ਨਾਲ ਹੀ ਮਹਾਤਮਾ ਨੇ ਗੋਲੀ ਨੂੰ, ਜਿਹੜੀ ਰਾਜ ਦਰਬਾਰ ਦੀ ਗੋਲੀ ਸੀ, ਰਾਜੇ ਦੇ ਗ੍ਰਹਿ ਵਿਖੇ ਛੋਟਾ ਜਿਹਾ ਬੱਚਾ ਸੀ, ਸੋ ਗੋਦੀ ਦੇ ਵਿੱਚ ਚੁੱਕਿਆ ਹੋਇਆ ਬੱਚਾ ਛੋਟਾ ਸੀ, ਨਵਾਂ ਜਨਮਿਆ ਰਾਜਕੁਮਾਰ ਸੀ। ਗੋਲੀ ਉਹਦੀ ਪ੍ਰਤਪਾਲਣਾ ਕਰਦੀ ਸੀ, ਉਹਦੀ ਦੇਖਭਾਲ ਕਰਦੀ ਹੁੰਦੀ ਸੀ। ਗੋਲੀ ਨੂੰ ਸਮਝਾ ਦਿੱਤਾ ਵੀ ਕਿਸੇ ਨੂੰ ਪਤਾ ਨਾ ਲੱਗੇ, ਤੁਸਾਂ ਨੇ ਮਿਸਤਰੀ ਨੂੰ ਕਹਿ ਕੇ ਰਾਜੇ ਦੇ ਬੱਚੇ ਜਿੱਡਾ ਐਨ ਕਲਬੂਤ ਬੁੱਤ ਬਣਾ ਲਿਆ, ਲੱਕੜ ਦਾ ਬੁੱਤ, ਸੋਹਣੇ ਮਖਮਲੀ ਵਸਤਰਾਂ ਵਿੱਚ ਲਪੇਟ ਕੇ, ਅਤੇ ਗੋਲੀ ਨੂੰ ਫੜਾ ਦਿੱਤਾ, ਕਿਹਾ ਦੱਸਣਾ ਨਹੀਂ ਕਿਸੇ ਨੂੰ, ਤੂੰ ਚੁੱਕ ਕੇ ਲਿਆਉਣਾ ਉਸੇ ਤਰ੍ਹਾਂ ਜਿਵੇਂ ਰਾਜੇ ਦਾ ਪੁੱਤਰ ਸਭਾ ਵਿੱਚ ਲੈ ਕੇ ਆਉਂਦੀ ਹੈ, ਉਹਨੂੰ ਫੜਾਉਂਦੀ ਹੈ ਵਸਤਰਾਂ ਵਿੱਚ ਲਪੇਟ ਕੇ। ਸਿਆਲ ਦੀ ਰੁੱਤ ਸੀ, ਤੂੰ ਉਸੇ ਤਰ੍ਹਾਂ ਫੜਾਉਣਾ ਹੈ, ਲੇਕਿਨ ਬੁੱਤ ਫੜਾਉਣਾ ਹੈ। ਜਦੋਂ ਸਰੋਵਰ ਦੇ ਕਿਨਾਰੇ ਸਭਾ ਲੱਗੀ, ਉਹਨੇ ਕਿਹਾ ਠੀਕ ਹੈ ਜੀ ਮਹਾਤਮਾ ਜੀ, ਮੈਨੂੰ ਇਹਦੇ ਵਿੱਚ ਕੀ ਹਰਜ ਹੈ। ਸਭਾ ਲੱਗੀ ਹੋਈ ਸੀ, ਸਾਰੇ ਕਥਾ ਸੁਣ ਰਹੇ ਸੀ। ਗੋਲੀ ਨੇ ਉਸੇ ਤਰ੍ਹਾਂ ਹੀ ਪਤਾ ਨਹੀਂ ਲੱਗਣ ਦਿੱਤਾ ਰਾਜੇ ਨੂੰ ਕਿਸੇ ਨੂੰ ਵੀ, ਇਹ ਬੁੱਤ ਹੈ ਰਾਕੇ ਰਾਜੇ ਦਾ ਪੁੱਤ ਆ ਬੱਚਾ ਹੈ। ਉਹ ਲਿਆ ਕੇ ਮਹਾਤਮਾ ਨੂੰ ਜਿਵੇਂ ਆਸ਼ੀਰਵਾਦ ਪਹਿਲਾਂ ਦਿੰਦੇ ਸੀ ਹਰ ਰੋਜ਼, ਉਹਨਾਂ ਦੇ ਸਾਹਮਣੇ ਪਾਇਆ ਚਰਨਾਂ ਵਿੱਚ। ਮਹਾਤਮਾ ਨੇ ਉਸ ਵੇਲੇ ਚੁੱਕ ਕੇ ਸਰੋਵਰ 'ਚ ਮਾਰਿਆ, ਵਗਾ ਮਾਰਿਆ ਸਰੋਵਰ ਦੇ ਵਿੱਚ। ਰਾਜੇ ਨੇ ਕਿਹਾ ਮੇਰਾ ਪੁੱਤਰ ਆ ਸਰੋਵਰ 'ਚ ਸੁੱਟਤਾ ਤਾਂ ਡੁੱਬ ਜਾਓ, ਇਹ ਤਾਂ ਮੇਰਾ ਸ਼ਹਿਜ਼ਾਦਾ ਰਾਜਕੁਮਾਰ ਹੈ। ਮਹਾਤਮਾ ਨੇ ਕੀ ਕੀਤਾ, ਕੀ ਹੋ ਗਿਆ ਇਹਨਾਂ ਨੂੰ? ਉਸੇ ਵੇਲੇ ਨਹੀਂ ਵੇਖਿਆ ਕਿਸੇ ਅਹਿਲਕਾਰ ਬੈਠੇ ਸੀ, ਕਿਸੇ ਨੂੰ ਨਹੀਂ ਕਿਹਾ ਵੀ ਕੱਢੋ, ਡੁੱਬ ਨਾ ਜਾਵੇ। ਉਸ ਤੋਂ ਪਹਿਲਾਂ ਸਣੇ ਪੁਸ਼ਾਕ ਦੇ ਆਪ ਹੀ ਇੰਨਾ ਪਿਆਰ ਸੀ ਪੁੱਤਰ ਨਾਲ, ਇੰਨਾ ਮੋਹ ਸੀ, ਛਾਲ ਮਾਰੀ। ਉਹ ਸੀ ਤਾਂ ਲੱਕੜ ਦਾ ਬੁੱਤ, ਉਹ ਤਰ ਕੇ ਤਾਂ ਆ ਗਿਆ, ਰਾਜੇ ਦੇ ਹੱਥ ਵਿੱਚ ਲੱਕੜ ਦਾ ਬੁੱਤ ਆਇਆ ਤੇ ਸ਼ਰਮਿੰਦਾ ਜਿਹਾ ਹੋਇਆ, ਬਾਹਰ ਕੱਢ ਲਿਆ। ਮਹਾਤਮਾ ਉਸ ਵੇਲੇ ਕਹਿਣ ਲੱਗੇ ਕਥਾ ਕਰਦੇ ਰਾਜਨ, ਇਹ ਤੂੰ ਕੀ ਕੀਤਾ ਵਾ? ਕਹਿਣ ਲੱਗਾ ਕਿ, ਕਹਿਣ ਲੱਗੇ ਜਦੋਂ ਇਹ ਕਹਿੰਦਾ ਜੀ ਮੈਂ, ਸੋ ਮੈਂ ਆਪਣਾ ਪੁੱਤਰ ਸਮਝ ਕੇ ਛਾਲ ਮਾਰੀ, ਮੇਰਾ ਪੁੱਤਰ ਆ ਗੋਲੀ ਹਾਰ, ਇਹ ਤਾਂ ਬੁੱਤ ਆ, ਇਹ ਕੀ ਹੈ, ਮੈਨੂੰ ਸਮਝ ਨਹੀਂ ਆਈ। ਮਹਾਤਮਾ ਕਹਿੰਦੇ ਤੂੰ ਕਿਸੇ ਨੂੰ ਕਹਿ ਦਿੰਦਾ, ਕਿੰਨੇ ਬੈਠੇ ਸੀ ਵੀ ਕੱਢ ਲਿਆ ਉਹ ਭਾਈ, ਤੂੰ ਆਰਡਰ ਕਿਉਂ ਨਾ ਕੀਤਾ? ਕਹਿੰਦਾ ਮੇਰਾ ਮੋਹ ਹੀ ਇੰਨਾ ਮੇਰੇ ਪੁੱਤਰ ਨਾਲ ਕਿ ਮੈਂ ਕਿਸੇ ਤੋਂ, ਮੇਥੋਂ ਰਿਹਾ ਹੀ ਨਹੀਂ ਗਿਆ, ਕਿਸੇ ਨੂੰ ਕਿਹਾ ਹੀ ਨਹੀਂ ਗਿਆ। ਮੈਂ ਆਪ ਮਹਾਤਮਾ ਦੇ ਵੀ ਤੇਰੇ ਸਵਾਲ ਦਾ ਇਹੋ ਹੀ ਜਵਾਬ ਆ। ਰੱਬ ਦਾ ਆਪਣੇ ਪਿਆਰੇ ਉਹਨਾਂ ਨੇ ਸੱਚੀ ਪ੍ਰੇਮਾ ਭਗਤੀ ਕਰਕੇ ਪ੍ਰੇਮ ਦੀਆਂ ਤੰਦਾਂ ਪਾ ਕੇ ਵੱਸ ਕੀਤਾ ਹੁੰਦਾ ਸੱਚੇ ਪਾਤਸ਼ਾਹ ਨੂੰ, ਅਕਾਲ ਪੁਰਖ ਨੂੰ, ਉਹ ਉਹਨਾਂ ਦਾ ਦੁੱਖ ਸਹਾਰ ਹੀ ਨਹੀਂ ਸਕਦਾ, ਉਹ ਵੀ ਸੱਚੇ ਪਾਤਸ਼ਾਹ। ਜਿਵੇਂ ਤੂੰ ਕਿਹਾ ਨਾ, ਮੈਨੂੰ ਚੇਤਾ ਹੀ ਨਹੀਂ ਰਿਹਾ ਕਿਸੇ ਨੂੰ ਕਹਿਣ ਦਾ, ਮੇਰਾ ਮੋਹ ਇੰਨਾ ਸੀ, ਉਹਨੂੰ ਵੀ ਨਹੀਂ ਰਹਿੰਦਾ, ਉਹ ਵੀ ਆਪ ਬੌੜਦਾ, ਫਿਰ ਆਪਣੇ ਪਿਆਰਿਆਂ ਦੀ ਰੱਖਿਆ ਆਪ ਕਰਦਾ ਹੈ।
राजे ने नमस्कार किया। सत बचन महात्मा जन का राखा सोई, महाराज कहिंदे आप ही मालक अपने प्यारियां दा रखवाला हुंदा है। तू रखवाला सदा सदा हो तुद त्याई, यही किया गुरसिखां किया सी महाराज कादे वास्ते। सुलेह खान आ रहा है, आप जी का कोई कसूर नहीं है, क्यों फौजां लैके अमृतसर ते आ रहा चढ़ के। हो सच्चे पातशाह आपनू अपना पक्ष रखना चाहिए लाहौर दरबार विच। कोई यतन करो, दो गुरसिख भेज दो बाबा बुढ़ा साहब भाई गुरदास जी, कोई चिट्ठी भेज दो पत्रका, कोई हिया सानू दसो, कोई डांग सोटा असी तैयार करिए मुकाबला करने वास्ते। वो हमला कर रहा अमृतसर ते, आप जी का की कसूर है। धन गुरु अर्जन देव साहब किन्ना विश्वास अकाल पुरख। गुरसिखां दी बेनती नूं भी लिखिया पावन बाणी विच, प्रथमे मता दोए मानुख पहुंचावो, प्रथमे मतरा मता पत्री चलावो। कोई चिट्ठी भेज दईए ले। द्वितीये मता दोए मानुख पहुंचावो, दूजी सलाह दो बंदे भेज दियो सियाने गुरसिख अपना पक्ष रख, हमला ना हो। सुलेह खान ना आवे एडा हंकारी, जिहड़ा पता लगा अपनी दाड़ी फड के उथों चलिया, मैं आए कर दूंगा ज्यों कर दूं। गुरु अर्जन देव साहब नूं फड़ के कैद कर दूं, तैनू गुरु बना दूं। सुप्रीति चंद नूं इह किहा सी, बड़े हंकार नाल चढ़िया सी, मैनू सुलेह खान ना कोई कहू जे मैं ना कीता, दाड़ी फड़ के किहा सी। सच्चे पातशाह ने कहा नहीं। तृतीये मता कछ करो पाया, तीजी सलाह कुछ पा करो, मैं सब कछ छोड़ प्रभ तो ही त्याय। धन गुरु अर्जन कहिंदे कुछ नहीं करना गुरसिख, असीं सारा कुछ छड के उहनूं त्याया है। उहदा ध्यान इकदा साडे हिरदे अंदर आया है, उहदा ओट आसरा है, वह मालक रखिया करेगा। ऐसा ही होया, सड़ मोया गरीबां फिर भी शुकराने वजों शब्द उचारे सी, कई शब्द ने बाणी विच। गरीबां उपर जे खिंजा दाड़ी, पार ब्रह्म सागन मैं साड़ी, अपने दास को रखनहार, पूरा न्यों करा करतार, अपने दास को रखनहार, वो पूरा न्यों करदा सच्चे पातशाह। गरीबां उपर निम्रता वाले साडे गरीबां उपर जिहड़ा दाड़ी फड़दा सी, हंकार करदा सी, वाहिगुरु ने अग विच साड़ दित्ती वो दाड़ी, वो मूँह सिर सब कुछ पुड़था बन गया सी आवे दे विच डिग के। सुलेह खान दा सुलेह होए मुआ ना पाक बचन भी कहे अकाल पुरख दे शुकराने वजों। आप जी जन का राखा सो, तिस बिन अवर ना जन का राखा सो, आप रखवाला हुंदा सच्चे पातशाह जपन दा है। इस करके आंच ने क्यों तिस को सदा मन जा पिया, उहदा ओट आसरा लवे ते सही, वेखे ते सही, उहदे रंग फिर करतार दे कैसे आनंद ने, जिहड़े जपदे ने सुआस सुआस प्रतख प्रत्यावा देंदा सच्चे पातशाह रखवाला हुंदा है। मेरा दा साई है गरीब निवाज, सतगुरु विश्वास दवाउण वास्ते बख्शिश कर रहे ने, तां कि बाणी पढ़दे सिख नूं भरोसा विश्वास बणिया रहे। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖ ਅੱਗੇ ਤੋਂ ਸੁਮਾ

ਸ਼ਬਦ ਗਾਵਣ ਆਈ ਆ, ਸਤੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਕੇਰਾ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰਤਾ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ।

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨਹਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿਰਦਾਸ ਸੁਣੀ ਜੀ।

Tage. ਆਹ ਨਹੀਂ ਥੱਲੇ ਸੀਗਾ ਮੈਂ।

ਬੇਚਾਰਾ ਤਕੜਾ ਹੀ ਹੈ ਜਿਹੜਾ ਇੰਨੀ ਦਮਦਾ ਰੈਸ ਮਿਲੀ ਉਹਨੇ ਚਾਰ ਪੰਜ ਰੰਗਾ ਦੋ ਸਾਡੇ ਤੋਂ ਪਹਿਲਾਂ ਰੰਗਾ ਦਿੱਤੇ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਸ

ਖਾਲਸਾ ਵਾਹਿਗੁਰੂ ਜੀ ਕੀ।

रंग परंग नेक ना जापन करतबा जिया अंदर जियो सब किश जान ला सब किश

ਮਾਣ ਮਹੱਤਾ ਤੇ ਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਰਤਾ ਨਾਨਕ ਦਾਸਨ ਦਾਸ ਤੁਦੇ ਅੱਗੇ ਮੈਨ

ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇਦਾਏ ਦਾਇਆ ਖੇਲੇ ਸਭ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ

ਨਾਨਕ ਤੇ ਮੁਖ ਉਜਲੇ ਦਿੱਤੀ ਛੁਟੀ ਨਾਲ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦ ਭਾਈ ਹਰਦੇਵ ਸਿੰਘ ਗੁਰਮਤ ਵਿਦਿਆਲਿਆ ਵਿਦਿਆਰਥੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ, ਗਤਕੇ ਦੇ ਜੌਹਰ ਦਿਖਾਉਣਗੇ ਅਤੇ ਬਾਹਰ ਲੰਗਰ ਵੀ ਸਜਾਏ ਜਾਣਗੇ। ਹੁਣ ਬਹੁਤ ਹੀ ਸਤਿਕਾਰਯੋਗ

सच आरे सच आरे सच छठी सच नमः।

Love.